ਮਨ ਤੇ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਸੋ ਆਓ ਸਾਰੇ ਲਵਾਈਏ ਹਾਜ਼ਰੀ, ਕੋਈ ਰਸਨਾ ਵਾਂਝੀ ਨਾ ਰਹੇ।

0: ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ ਨੂੰ ਵੀ ਬੇਨਤੀ ਹੋਵੇ ਆਪਣਾ ਸਨਮਾਨ ਸਰੂਪ ਆਓ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ। ਸੋ ਬਹੁਤ ਬਹੁਤ ਧੰਨਵਾਦ ਹੈ ਆਪ ਗੁਰਮੁਖ ਪਿਆਰਿਆਂ ਦਾ, ਬੜੇ ਪ੍ਰੇਮ ਨਾਲ ਬੋਲੇ ਸੋ ਨਿਹਾਲ। ਆਪ ਗੁਰਸਿੱਖਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰ ਘਰ ਦੀ ਸੇਵਾ ਦੇ ਵਿੱਚ ਲਾਇਆ ਹੈ। ਇਹੀ ਅਰਦਾਸ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਐਸੇ ਗੁਰਸਿੱਖ ਪਿਆਰੇ ਆਪ ਜੀਆਂ ਨੇ ਸਦਾ ਵਾਸਤੇ ਆਪਣੇ ਪੰਥ ਦੀ ਅਗਵਾਈ ਵਾਸਤੇ ਯਤਨਸ਼ੀਲ ਕੀਤੇ, ਅੱਜ ਵੀ ਕਰ ਰਹੇ ਹੋ ਤੇ ਸਦਾ ਵਾਸਤੇ ਕਰਦੇ ਰਹਿਣਾ। ਇਸੇ ਤਰ੍ਹਾਂ ਹੀ ਰਹਿੰਦੇ ਸਵਾਸ ਜ਼ਿੰਦਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਪ੍ਰਚਾਰ ਪ੍ਰਸਾਰ ਦੇ ਵਾਸਤੇ, ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਕਰਕੇ ਬਤੀਤ ਹੋ ਜਾਣ। ਇਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਦਾ ਵਾਸਤੇ ਅਰਦਾਸ ਕਰੀਏ। ਸੋ ਭਾਈ ਸਾਹਿਬ ਭਾਈ ਤਰਨ ਸਿੰਘ ਜੀ, ਭਾਈ ਪਰਵਿੰਦਰ ਸਿੰਘ ਜੀ ਇੰਗਲੈਂਡ ਤੋਂ, ਉਹਨਾਂ ਦਾ ਗੁਰੂ ਘਰ ਪਹੁੰਚਣ ਤੇ ਤਹਿ ਦਿਲ ਤੋਂ ਧੰਨਵਾਦ ਹੈ। ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਸਾਨੂੰ ਕਰਵਾਏ। ਆਓ ਹੁਣ ਸਮਾਂ ਹੈ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਵਿਚਾਰ ਦਾ। ਬੇਨਤੀ ਕਰਾਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਨੂੰ ਪਾਵਨ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹ।

ਸਹਿਤ ਦੋਨੋ ਹੱਥ ਜੋੜ ਕੇ ਗੁਰੂ ਫਤਿਹ ਬੁਲਾਓ। ਸਭ ਮਾਈ ਭਾਈ ਆਖਿਆ ਕਰੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡੌਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੁਗ ਹੋ ਜੁਗ ਅਟਲ ਜਾਗਤ ਜੋਤ ਜਪੈ ਨਿਸ ਬਾਸੁਰ ਗਰੀਬ ਨਿਵਾਜ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਨਾਮ ਬਿਨਾ ਬਿਰਥੇ ਸਭ ਕਾਜ, ਨਾਮ ਬਿਨਾ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਪਰਿਆ, ਬਿਨ ਜੇਬਾ ਕਹਾਂ ਕੋ ਬਕਤਾ, ਬਿਨ ਸਰਵਣਾ ਕਹਾਂ ਕੋ ਸੁਣਤਾ, ਬਿਨ ਨੇਤਰਾਂ ਕਹਾਂ ਕੋ ਪੇਖੈ, ਨਾਮ ਬਿਨਾ ਨਰ ਕਹੀ ਨਾ ਲਿਖੈ। ਉਸ ਗੁਰਮੰਤਰ ਦਾ ਅਭਿਆਸ ਸਮੂਹ ਸੰਗਤਾਂ ਨੇ ਬਹੁਤ ਹੀ ਪਿਆਰ ਵਿੱਚ ਜਪਿਆ ਹੈ। ਸਤਿਗੁਰੂ ਜੀ ਅਪਾਰ ਬਖਸ਼ਿਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਨਾਮ ਦੀ ਦਾਤ ਬਖਸ਼ਿਸ਼ ਕਰ ਦੇਣ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਗੁਰੂ

ਜਿਹੜੀ ਬਖੇੜੇ ਵਾਲੀ ਹਵਾ ਆਈ ਸੀ ਨਾ, ਉਹ ਸਾਰੀ ਦੀ ਸਾਰੀ ਕਲਗੀ ਵਾਲੇ ਪਾਤਸ਼ਾਹ ਜੀ ਨੇ ਕੱਢ ਦਿੱਤੀ। ਫਿਰ ਮਾਝੇ ਤੇ ਮਾਲਵੇ ਦਾ ਇੰਨਾ ਗੁਰੂ ਨੇ ਪਿਆਰ ਬਖਸ਼ਿਆ, ਇੰਨਾ ਪਿਆਰ ਬਖਸ਼ਿਆ, ਆਪਸ ਵਿੱਚ ਘਿਓ ਖਿਚੜੀ ਹੋ ਗਏ। ਇਹ ਕਈ ਵਾਰ ਐਸੀ ਭਾਣੇ ਵਰਤਦੇ ਨੇ, ਪਰ ਸਮੇਂ ਮੁਤਾਬਕ ਸਭ ਕੁਝ ਠੀਕ ਹੋ ਜਾਇਆ ਕਰਦਾ ਹੈ। ਇਹ ਸਾਰਾ ਪ੍ਰਸੰਗ ਤੁਸਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਤੇ ਪਰਸੋਂ ਦੇ ਦੀਵਾਨਾਂ ਅੰਦਰ, ਜੋ ਬੀਤ ਚੁੱਕਾ ਕੱਲ੍ਹ ਹੈ, ਜੋ ਬੀਤ ਚੁੱਕਾ ਪਰਸੋਂ ਹੈ, ਆਪ ਜੀਆਂ ਨੇ ਬਹੁਤ ਪਿਆਰ ਵਿੱਚ ਇਹ ਕਥਾ ਸਰਵਣ ਕੀਤੀ ਸੀ। ਅਗਰ ਜੇ ਕੋਈ ਅੱਜ ਦੀ ਕਥਾ ਚੱਲ ਰਹੀ ਹੈ, ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਭੰਗੋ ਲਿਖਦੇ ਨੇ ਭਈ ਕੋਈ ਇਹ ਸਵਾਲ ਕਰੇ, ਬਰਾੜਾਂ ਦਾ ਆਪਸ ਵਿੱਚ ਬਖੇੜਾ ਵੀ ਪਿਆ, ਸੁਲਾ ਸਫਾਈ ਵੀ ਹੋ ਗਈ, ਤੇ ਭਾਈ ਕਪੂਰ ਸਿੰਘ ਜੀ ਇਹ ਵੀ ਬਰਾੜ ਸਨ, ਭਈ ਇਹਨਾਂ ਦੀ ਮੌਤ ਕਿਵੇਂ ਹੋ ਗਈ, ਇਹਦਾ ਕਾਰਨ ਕੀ ਬਣਿਆ? ਅਗਰ ਜੇ ਕੋਈ ਇਹ ਸਵਾਲ ਕਰੇ ਤਾਂ ਉਸ ਸਵਾਲ ਦਾ ਜਵਾਬ ਜਿਹੜਾ ਹੈ, ਸਤਿਕਾਰਯੋਗ ਬਾਬਾ ਮਹਿਤਾਬ ਸਿੰਘ ਜੀ ਦੇ ਪੋਤਰੇ ਸਰਦਾਰ ਰਤਨ ਸਿੰਘ ਜੀ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਬਹੁਤ ਹੀ ਪਿਆਰ ਵਿੱਚ ਖਾਲਸਾ ਜੀ ਕਲਮਬੰਦ ਕੀਤਾ ਹੈ। ਆਓ, ਜਿਵੇਂ ਅੱਜ ਦੀ ਸਾਖੀ ਕਥਾ ਵਿਚਾਰ ਆ ਰਹੀ ਹੈ, ਗੁਰੂ ਬਖਸ਼ਿਸ਼ ਦੁਆਰੇ ਸਾਂ

0: ਵਾਹਿਗੁਰੂ ਜੀ ਦੋਹਰਾ ਜੇ ਕੋ ਆਕੈ ਪ੍ਰਸੰਨ ਯੈ।
1: ਭਾਈ ਸਾਹਿਬ ਜੀ ਕਹਿੰਦੇ ਨੇ ਅਗਰ ਜੇ ਕੋਈ ਪ੍ਰਸ਼ਨ ਕਰੇ ਵੀ ਕਪੂਰ ਸਿੰਘ ਬਰਾੜ ਦੀ ਕਿਵੇਂ ਮੌਤ ਹੋਈ, ਉਹਦਾ ਕਾਰਨ ਕੀ ਬਣਿਆ, ਬਰਾੜਾਂ ਦੀ ਝਗੜਾ ਵੀ ਹੋਇਆ, ਸੁਲਾ ਸਫਾਈ ਵੀ ਹੋਈ, ਐਸੇ ਭਾਈ ਬਰਾੜ ਕਪੂਰ ਸਿੰਘ ਜੀ ਨੂੰ ਕਿਵੇਂ ਇਸ ਮਾਤ ਲੋਕ ਤੋਂ ਕੂਚ ਕੀਤਾ, ਉਹਦੇ ਪਿੱਛੇ ਕਾਰਨ ਕੀ ਸੀ, ਤਾਂ ਭਾਈ ਸਾਹਿਬ ਜੀ ਦੱਸਦੇ ਨੇ।
0: ਸਭ ਕਹੀ ਬਰਾੜਨ ਬਾਤ,
1: ਕਹਿੰਦੇ ਜਿਵੇਂ ਬਰਾੜਾਂ ਦੀ ਬਾਤ ਅਸੀਂ ਪਿੱਛੇ ਤੁਹਾਨੂੰ ਦੱਸੀ ਆ ਨਾ, ਕਿਵੇਂ ਬਖੇੜਾ ਹੋਇਆ, ਕਿਵੇਂ ਸੁਲਾ ਸਫਾਈ ਹੋਈ, ਉਹ ਸਾਰਾ ਭਾਈ ਸਾਹਿਬ ਜੀ ਕਹਿੰਦੇ ਤੁਹਾਨੂੰ ਅਸੀਂ ਦੱਸ ਦਿੱਤਾ ਹੈ। ਹੁਣ ਜਿਵੇਂ ਕਪੂਰ ਸਿੰਘ ਜੀ ਦੀ ਮੌਤ ਹੁੰਦੀ, ਉਹਦਾ ਕਾਰਨ ਕੀ ਬਣਦਾ ਹੈ, ਤਾਂ ਭਾਈ ਰਤਨ ਸਿੰਘ ਜੀ ਕਹਿੰਦੇ ਉਹ ਵੀ ਤੁਹਾਨੂੰ ਭਲੀ ਪ੍ਰਕਾਰ ਦੱਸਦੇ ਹਾਂ।
0: ਸਤਿਗੁਰ ਬਚਨ ਪਾਏ ਭਇਓ,
1: ਕਹਿੰਦੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਲਗੀਆਂ ਵਾਲੇ ਪਾਤਸ਼ਾਹ, ਬਾਜਾਂ ਵਾਲੇ ਪਾਤਸ਼ਾਹ, ਨੀਲੇ ਦੇ ਸ਼ਾਹੀ ਸਵਾਰ, ਮਰਦ ਅਗੰਬੜੇ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ ਭਈ ਖਾਲਸਾ ਜੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਬੋਲ ਬਚਨ ਆ ਗਏ ਸਨ, ਉਹਦਾ ਕਾਰਨ

0: ਵਚਨ ਉਹੀ ਕਾਰਨ ਬਣ ਗਏ ਸਨ।
1: ਚੁਪਈ ਅਬੈ ਕਪੂਰੇ ਮੋਤ ਬਤਾ,
0: ਅਬੈ ਅਬੈ ਤੋਂ ਭਾਵ ਹੈ ਹੁਣ ਭਈ ਅਸੀਂ ਭਾਈ ਕਪੂਰ ਸਿੰਘ ਜੀ ਦੀ ਮੌਤ ਜਿਹੜੀ ਹੈ ਨਾ, ਭਾਈ ਰਤਨ ਸਿੰਘ ਜੀ ਕਹਿੰਦੇ ਭਲੀ ਪ੍ਰਕਾਰ ਤੁਹਾਨੂੰ ਦੱਸਣਾ ਕਰਦੇ ਹਾਂ।
1: ਜਿਮ ਭਇਓ ਭਜਨ ਸੋ ਪ੍ਰਸੰਗ ਸੁਣਾ,
0: ਜਿਵੇਂ ਜਿਵੇਂ ਬਾਤ ਹੋਈ ਉਹ ਸਾਰੇ ਦਾ ਸਾਰਾ ਪ੍ਰਸੰਗ, ਕੀ ਕਹਾਣੀ ਸੀ ਇਹਦੇ ਮਗਰ, ਕੀ ਬਾਤ ਸੀ। ਕਪੂਰੇ ਨੇ ਤੇ ਮਹਾਰਾਜ ਨੇ ਇੱਕ ਘੋੜਾ ਵੀ ਭੇਟਾ ਕੀਤਾ ਸੀ, ਪਰ ਉਹ ਕਾਰਨ ਕੀ ਬਣ ਗਿਆ। ਭਾਈ ਰਤਨ ਸਿੰਘ ਜੀ ਕਹਿੰਦੇ ਉਹ ਸਾਰੀ ਬਾਤ ਜਿਹੜੀ ਹੈ ਕਥਾ ਹੈ, ਵੀ ਖਾਲਸਾ ਜੀ ਤੁਹਾਨੂੰ ਅਸੀਂ ਸਰਵਣ ਕਰਵਾਉਂਦੇ ਹਾਂ।
1: ਜਬ ਸਤਿਗੁਰ ਗਏ ਕੋਟ ਕਪੂਰੇ,
0: ਅੱਜ ਵੀ ਤੁਸੀਂ ਭਲੀ ਪ੍ਰਕਾਰ ਜਾਣਦੇ ਹੋ ਕੋਟ ਕਪੂਰਾ। ਕੋਟ ਹੁੰਦਾ ਹੈ ਕਿਲਾ, ਜਿਸ ਕਿਲੇ ਦਾ ਮਾਲਕ ਸੀ ਸਰਦਾਰ ਕਪੂਰ ਸਿੰਘ ਜੀ, ਕੋਟ ਹੋਣ ਕਰਕੇ ਨਾਂ ਪੈ ਗਿਆ ਕੋਟ ਕਪੂਰਾ। ਉਹਦੇ ਨਾਂ ਤੇ ਹੀ ਨਗਰ ਵਸਿਆ ਹੈ, ਕਪੂਰ ਸਿੰਘ ਜੀ ਦੇ ਨਾਂ ਤੇ ਹੀ। ਉਹਦਾ ਕਿਲਾ ਬਹੁਤ ਵੱਡਾ ਸੀ। ਤਾਂ ਜਿਸ ਵੇਲੇ ਮਹਾਰਾਜ ਕਪੂਰੇ ਦੇ ਕੋਲ ਗਏ ਨੇ, ਕੌਣ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਤੇ ਕਪੂਰਾ ਅੱਗੋਂ ਸਤਿਗੁਰੂ ਮਹਾਰਾਜ ਨੂੰ ਮਿਲਿਆ, ਅਤੇ ਇੱਕ ਘੋੜਾ ਵੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ, ਦਿਲ ਬਡਾਰ ਘੋੜਾ ਜਿਹੜਾ ਸੀ, ਜਿਹਦਾ ਨਾਂ ਮਹਾਰਾਜ ਨੇ ਰੱਖਿਆ ਸੀ, ਉਹ ਭਾਈ ਕਪੂਰ ਸੋਹਣੇ ਭੇਟਾ ਕੀਤਾ ਸੀ। ਜਿਸ ਵੇਲੇ ਸਤਿਗੁਰੂ ਮਹਾਰਾਜ ਨੂੰ ਮਿਲਿਆ ਤਾਂ
1: ਮਿਲਿਓ ਕਪੂਰੋ ਦਿਲ ਕਰ ਉਰੇ,
0: ਕਹਿੰਦੇ ਭੇਟਾ ਵੀ ਕੀਤਾ, ਮਿਲਿਆ ਵੀ ਜ਼ਰੂਰ, ਪਰ ਦਿਲ ਜਿਹੜਾ ਸੀ ਉਰੇ ਸ਼ਰਧਾ ਤੋਂ ਖਾਲੀ ਰਹਿ ਗਿਆ। ਭਾਵਨਾ ਨਹੀਂ ਬਣੀ, ਪ੍ਰਤੀਤ ਨਹੀਂ ਬਣੀ, ਤੇ ਸ਼ਰਧਾ ਤੋਂ ਬਿਨਾਂ, ਪ੍ਰਤੀਤ ਤੋਂ ਬਿਨਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਾਚਾ ਨੇ ਸਤਿਗੁਰ ਕੀ ਪ੍ਰਤੀਤ ਨਾ ਆਈਆ। ਹਾਂਜੀ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ। ਗੁਰੂ ਤੇ ਭਰੋਸਾ ਨਹੀਂ ਹੈ, ਸ਼ਬਦ ਨਾਲ ਪ੍ਰੇਮ ਨਹੀਂ ਹੈ। ਤਿਸ ਨੂੰ ਸੁੱਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾਓ। ਭਾਵੇਂ ਮਹਾਰਾਜ ਕਹਿੰਦੇ ਸੌ ਗੇੜਾ ਚੱਕਰ ਲਾ ਦਿਓ, ਅਗਰ ਗੁਰੂ ਤੇ ਪ੍ਰਤੀਤ ਭਰੋਸਾ ਨਹੀਂ ਹੈ, ਪ੍ਰਾਪਤੀ ਨਹੀਂ ਹੋਣੀ। ਕਪੂਰਾ ਮਿਲਿਆ ਵੀ, ਘੋੜਾ ਵੀ ਭੇਟਾ ਕੀਤਾ, ਪਰ ਕਲਗੀਆਂ ਵਾਲੇ ਪਾਤਸ਼ਾਹ ਜੀ ਤੇ, ਬਚਨਾਂ ਤੇ, ਸਤਿਗੁਰਾਂ ਤੇ ਅੰਦਰੋਂ ਪ੍ਰਤੀਤ ਨਹੀਂ ਹੈ।

0: ਨੀਲੇ ਦੇ ਸ਼ਾਹੀ ਸਵਾਰ। ਸਾਹਿਬ ਜੀ ਕਹਿਣ ਲੱਗੇ ਕਪੂਰ ਸਿਆ ਵੀ ਤੇਰਾ ਗੁਰੂ ਨਾਲ ਬਹੁਤ ਪਿਆਰ ਹੈ, ਸਿੱਖ ਪਿਆਰੇ, ਭਈ ਤੂੰ ਸਾਡਾ ਸਿੱਖ ਹੈ, ਤੂੰ ਸਾਡੇ ਨਾਲ ਪਿਆਰ ਕਰਦਾ ਹੈ, ਅਸੀਂ ਤੇਰੇ ਨਾਲ ਪਿਆਰ ਕਰਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ ਭਾਈ ਕਪੂਰ ਸਿੰਘ ਜੀ, ਸਾਡਾ ਇੱਕ ਤੁਹਾਨੂੰ ਬਚਨ ਹੈ,
1: ਡੇਰਾ ਦਿਓ ਹਮ ਕਿਨੇ ਮਜਾਰੇ।
0: ਗਰੀਬ ਨਵਾਜ ਕਹਿਣ ਲੱਗੇ ਕਪੂਰ ਸਿੰਘ, ਆ ਤੇਰੇ ਕੋਲ ਕਿਲਾ ਹੈ ਨਾ, ਅਸੀਂ ਤੇਰੇ ਕਿਲੇ ਦੇ ਵਿੱਚ ਕੁਝ ਸਮਾਂ ਰਹਿਣਾ ਚਾਹੁੰਦੇ ਹਾਂ। ਕੋਟ ਨਾਮ ਹੁੰਦਾ ਕਿਲੇ ਦਾ, ਤੇਰੇ ਕੋਲ ਕਿਲਾ ਹੈ। ਕਪੂਰ ਸਿੰਘ ਜੀ, ਅਸੀਂ ਤੁਹਾਡੇ ਕਿਲੇ ਅੰਦਰ, ਸਾਨੂੰ ਇਹ ਦੇ, ਅਸੀਂ ਥੋੜੇ ਦਿਨ ਇੱਥੇ ਰਵਾਂਗੇ, ਫਿਰ ਅਸੀਂ ਅਗਾਂਹ ਚਲਾ ਜਾਵਾਂਗੇ, ਸਾਨੂੰ ਇਹ ਕਿਲਾ ਜਿਹੜਾ ਆਪਣਾ ਹੈ ਭਾਈ ਕਪੂਰ ਸਿੰਘ ਜੀ ਸਾਨੂੰ ਦੇ ਦੇਵਣਾ ਕਰੋ।
1: ਤੁਰਕ ਆਵਤ ਹੈ ਹਮਰੀ ਕਹਿਲੇ।
0: ਸਤਿਗੁਰੂ ਜੀ ਕਹਿਣ ਲੱਗੇ ਭਾਈ ਕਪੂਰ ਸਿੰਘ ਜੀ, ਤੁਹਾਨੂੰ ਪਤਾ ਹੈ ਅਸੀਂ ਆਨੰਦਪੁਰ ਸਾਹਿਬ ਜੀ ਤੋਂ ਚੱਲੇ ਹਾਂ, ਤੁਹਾਨੂੰ ਸਾਰੀ ਖਬਰ ਹੈ, 14 ਜੰਗਾਂ ਹੋਈਆਂ ਨੇ, ਫਿਰ ਚਮਕੌਰ ਸਾਹਿਬ ਆਏ ਹਾਂ, ਬਹੁਤ ਕੁਝ ਹੋਇਆ ਹੈ, ਹੁਣ ਵੀ ਤੁਰਕ ਸਾਡਾ ਪਿੱਛਾ ਕਰਦੇ ਨੇ, ਤੇ ਸਾਨੂੰ ਕਿਲੇ ਦੀ ਲੋੜ ਹੈ। ਜਿਵੇਂ ਭਾਈ ਬੁੱਧੀ ਚੰਦ ਜੀ ਨੇ ਚਮਕੌਰ ਵਿਖੇ ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮੇਰੇ ਕੋਲ ਹੋਰ ਤਾਂ ਕੁਝ ਵੀ ਨਹੀਂ, ਜੇ ਇੱਕ ਕੱਚੀ ਗੜੀ ਹੈ, ਭਾਵ ਕਿ ਕੱਚੀ ਹਵੇਲੀ ਹੈ, ਸਤਿਗੁਰੂ ਮਹਾਰਾਜ ਮੇਰੀ ਬੇਨਤੀ ਪ੍ਰਵਾਨ ਕਰੋ, ਹੈ ਉੱਚੇ ਥਾਂ ਤੇ ਹੈ। ਭਾਈ ਬੁੱਧੀ ਚੰਦ ਨੇ ਬੇਨਤੀ ਕੀਤੀ ਸੀ, ਉੱਥੇ ਸੀ ਪ੍ਰੇਮ, ਉੱਥੇ ਸੀ ਭਾਵਨਾ, ਤੇ ਮੇਰੇ ਗਰੀਬ ਬਨਵਾਜ ਦੂਰ ਅੰਦੇਸ਼, ਸੱਚੇ ਪਾਤਸ਼ਾਹ ਜੀ ਨੇ ਉਸ ਕਿਲੇ ਵਿੱਚ, ਉਸ ਗੜੀ ਵਿੱਚ ਹੀ ਉਸ ਵੇਲੇ ਠਹਿਰਨਾ ਦਰੁਸਤ ਸਮਝਿਆ, ਤੇ ਨਾਲ ਮੁਬਾਰਕ ਰਸਨਾ ਤੋਂ ਬਚਨ ਕੀਤੇ। ਭਾਈ ਬੁੱਧੀ ਚੰਦ ਜੀ, ਤੂੰ ਕਹਿੰਦਾ ਕੱਚੀ ਹੈ, ਸਾਨੂੰ ਕੱਚਿਆਂ ਨੂੰ ਵੀ ਪੱਕਿਆ ਕਰਨਾ ਆਉਂਦਾ ਹੈ। ਸਤਿਗੁਰੂ ਮਹਾਰਾਜ ਨੇ ਮਹਾਨ ਸਿੱਖ ਤੇ ਖੁਸ਼ੇ ਕੀਤੇ ਸਨ, ਬਖਸ਼ਿਸ਼ਾਂ ਵਰਤਾਈਆਂ ਸਨ। ਇਸੇ ਤਰ੍ਹਾਂ ਮੇਰੇ ਗਰੀਬ ਨਿਵਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਭਾਈ ਕਪੂਰ ਸਿੰਘ ਨੂੰ ਕਹਿੰਦੇ ਨੇ ਵੀ ਸਾਨੂੰ ਆਹ ਕਿਲਾ ਜ਼ਰੂਰੀ ਚਾਹੀਦਾ ਹੈ, ਕਿਉਂਕਿ ਤੁਰਕਾਂ ਦੀਆਂ ਫੌਜਾਂ ਜਿਹੜੀਆਂ ਨੇ ਮੁਗਲ ਪਹਾੜੀ ਇਤਾਦਕ ਉਹ ਸਾਡਾ ਪਿੱਛਾ ਕਰਦੇ ਨੇ, ਤੇ

ਬਣਾ ਬਾਜ਼ ਨਹੀਂ ਆਉਂਦੇ। ਭਾਵੇਂ ਅਸੀਂ ਜੰਗਾਂ ਬਥੇਰੀਆਂ ਕਰ ਲਈਆਂ ਨੇ ਪਰ ਫਿਰ ਵੀ ਜੰਗ ਜਿੰਨਾ ਚਿਰ ਕਰਦੇ ਰਹਿਣਾ ਹੈ। ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ, ਧਨ ਜੀਓ ਤੇਹ ਕੋ ਜਗ ਮੈਂ, ਮੁੱਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੇ ਭਉ ਸਾਗਰ ਤਾਰ, ਧੀਰਜ ਧਾਮ ਬਣਾਏ ਇਹ ਤਨ ਬੁੱਧ ਸਿਉ ਦੀਪਕ ਜਿਉਂ ਉਜੀਆਰ, ਗਿਆਨ ਕੀ ਵਡਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਣੈ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ, ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪ੍ਰਵਾਣੋ ਤਿੱਥੈ ਜੋਧ ਮਹਾਂਬਲ ਸੂਰ, ਜੋ ਸੂਰਾ ਤੇਸੀ ਹੋਏ ਮਰਨਾ, ਜੋ ਭਾਗੇ ਤਿਸ ਜੂਨੀ ਫਿਰਨਾ। ਮੇਰੇ ਗਰੀਬ ਨਿਵਾਸ ਚੋਜੀ ਪ੍ਰੀਤਮ ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਕਪੂਰ ਸਿੰਘ ਜੀ ਸਾਨੂੰ ਕਿਲ੍ਹਾ ਚਾਹੀਦਾ ਹੈ, ਇਸ ਕਿਲ੍ਹੇ ਦੀ ਅਸੀਂ ਆੜ ਲੈ ਕਰਕੇ ਤੁਰਕਾਂ ਦੇ ਨਾਲ

0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਕਹਿੰਦੇ ਵੀ ਜਿਹੜਾ ਸ਼ੇਰ ਹੁੰਦਾ ਉਹ ਵੀ ਆਪਣੇ ਬੇਲੇ ਵਿੱਚ ਲੜਦਾ ਹੈ, ਉੱਥੇ ਹੱਲਾ ਕਰ ਝਾੜੀਆਂ ਵਿੱਚ, ਉੱਥੇ ਉਹ ਲੜਦਾ ਖੁੱਲੇ ਮੈਦਾਨ ਵਿੱਚ ਨਹੀਂ। ਇਸ ਕਰਕੇ ਸਾਨੂੰ ਤੇਰੇ ਕਿਲੇ ਦੀ ਭਾਈ ਕਪੂਰ ਸਿੰਘ ਜੀ ਜ਼ਰੂਰਤ ਹੈ।
1: ਮਧ ਗੜੀ ਹਮਕੋ ਤੂੰ ਵਾੜ,
0: ਮਧ ਹੁੰਦਾ ਵਿੱਚ ਇਹ ਜਿਹੜੀ ਗੜੀ ਹੈ ਨਾ, ਜਿਵੇਂ ਉੱਥੇ ਚਮਕੌਰ ਦੀ ਗੜੀ ਸੀ, ਇਹ ਕਪੂਰ ਦੀ ਜਿਹੜੀ ਗੜੀ ਹੈ, ਕਿਲਾ ਹੈ, ਇਹਦੇ ਵਿੱਚ ਸਾਨੂੰ ਵਾੜ ਦੇਣਾ ਕਰ। ਇਹਦੇ ਵਿੱਚ ਅਸੀਂ ਖਾਲਸੇ ਨੂੰ ਇਕੱਠਿਆਂ ਕਰਕੇ ਔਰ ਮੁਗਲ ਪਹਾੜੀਆਂ ਦੇ ਨਾਲ ਯੁੱਧ ਕਰਨਾ ਕਰਾਂਗੇ।
1: ਤੁਰਕ ਲੜਾਈਆਂ ਜਾਵੇ ਹਾ,
0: ਸੱਚੇ ਪਾਤਸ਼ਾਹ ਬਾਜਾਂ ਵਾਲੇ ਪ੍ਰੇਮ ਜੀ ਕਹਿਣ ਲੱਗੇ, ਭਾਈ ਕਪੂਰ ਸਿੰਘ ਜੀ ਇਹ ਗੱਲ ਤੈਨੂੰ ਦੱਸ ਦਈਏ, ਸੰਸਥਾ ਨਾ ਰੱਖੀ, ਭਰੋਸਾ ਰੱਖੀ, ਤੁਰਕ ਇੱਥੇ ਕਦੇ ਸਾਡੇ ਅੱਗੇ ਅੜਨਗੇ ਨਹੀਂ। ਪਿੱਛੇ ਵੀ ਹਾਰਦੇ ਰਹੇ ਨੇ, ਚਮਕੌਰ ਵੀ ਹਾਰੇ ਨੇ, ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਹਾਰੇ ਨੇ, ਔਰ ਇੱਥੋਂ ਜ਼ਰੂਰ ਹਾਰਨਗੇ। ਤੂੰ ਬੇਫਿਕਰ ਹੋ ਜਾ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਵੀ ਤੁਰਕ ਜਿੱਤ ਜਾਵਣਗੇ।
1: ਸਭ ਰਯਤ ਹੋਏ ਤੁਮਰੀਆ,
0: ਵਾਹ ਵਾਹ ਕਪੂਰ ਸੁਣੇ ਗੱਲ ਕਹੀ ਮਹਾਰਾਜ ਗੁਰਦੇਵ ਜੀ। ਮੈਂ ਵਜ਼ੀਰ ਖਾਂ ਸੂਬੇ ਸਰਹੰਦ ਦਾ ਇੱਕ ਛੋਟਾ ਜਿਹਾ ਮਾਮੂਲੀ ਜਿਹਾ ਅਹਿਲਕਾਰ ਹਾਂ, ਤਾਂ ਇਸ ਕਰਕੇ ਮੈਂ ਉਹਨਾਂ ਦਾ ਚਾਕਰ ਹਾਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਸਾਡਾ ਸਿੱਖ ਹੈ, ਤੈਨੂੰ ਉਹਦੀ ਚਾਕਰੀ ਨਹੀਂ ਕਰਨ ਦੇਣੀ। ਤੇਰੀ ਤੇ ਆ ਸਾਰਾ ਇਲਾਕਾ ਜੰਨਾ ਸਰਹੰਦ ਦਾ ਨਾ, ਕੋਟਕਪੂਰੇ ਦਾ ਦੂਰ ਨੇੜੇ, ਇਹ ਸਾਰੇ ਇਲਾਕੇ ਦਾ ਰਾਜ ਹੀ ਤੈਨੂੰ ਦੇ ਦੇਣਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਤਿਗੁਰਾਂ ਨੇ ਆਪ ਤੇ ਰਾਜ ਲੈਣਾ, ਕੋਈ ਨੀ, ਆਪ ਤਾਂ ਮਹਾਰਾਜ ਰਾਜਿਆਂ ਦੇ ਰਾਜੇ ਨੇ, ਤੁਮ ਹੋ ਸਭ ਰਾਜਨ ਕੇ ਰਾਜਾ, ਉਹਦੇ ਰਾਜਿਆਂ ਦੇ ਰਾਜੇ ਨੇ, ਗਰੀਬਾਂ ਨੂੰ ਨਵਾਜਣ ਵਾਲੇ ਨੇ। ਸਤਿਗੁਰਾਂ ਨੇ ਰਾਜ ਸਾਡੀ ਝੋਲੀ ਵਿੱਚ ਪਾਇਆ ਹੈ, ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਏ। ਗਰੀਬ ਨਿਵਾਜ ਕਹਿੰਦੇ ਸਾਹੀਂ ਰਾਜ ਨਹੀਂ ਲੈਣਾ। ਕਪੂਰ ਸਿੰਘ ਚਿੰਤਾ ਨਾ ਕਰ, ਆ ਸਾਰੀ ਰਈਅਤ ਪ੍ਰਜਾ ਜਿਹੜੀ ਹੈ ਨਾ, ਇਹ ਤੇਰੀ ਹੋ ਜਾਵੇਗੀ, ਤੇਰਾ ਹੁਕਮ ਚੱਲੇਗਾ। ਦੇਖੋ ਸਤਿਗੁਰੂ ਜੀ ਕਿੰਨੇ ਦਿਆਲੂ, ਕਿੰਨੇ ਕਿਰਪਾਲੂ ਹੋ ਰਹੇ ਨੇ, ਪਰ ਬਾਤ ਉਲਟ ਬਣ ਜਾਣੀ ਹੈ।
1: ਤੂੰ ਦੇਉ ਮੈਂ ਵੱਡ ਦਿਸਲਾ,
0: ਵਾਹ ਵਾਹ ਵਾਹ ਵਾਹ, ਪਾਤਸ਼ਾਹ ਕਹਿਣ ਲੱਗੇ ਤੈਨੂੰ ਤੇ ਵੱਡਾ ਰਾਜਾ ਬਣਾ ਦੇਣਾ ਸੀ, ਤੈਨੂੰ ਤੇ ਬਾਦਸ਼ਾਹ ਦਾ ਮੁਲਖਈਆ ਮੁਲਕ ਹੀ ਦੇ ਦੇਣੇ ਆ ਸਾਰੇ ਥਾਵਾਂ ਤੇ। ਭਾਈ ਕਪੂਰ ਸਿੰਘ ਜੀ ਤੁਹਾਡਾ ਹੁਕਮ ਚੱਲਿਆ ਕਰੇਗਾ।
1: ਤਬੈ ਕਪੂਰੇ ਉੱਤਰ ਦਿਓ,
0: ਭਾਈ ਰਤਨ ਸਿੰਘ ਜੀ ਕਹਿੰਦੇ ਜਿਸ ਵੇਲੇ ਕਲਗੀਆਂ ਵਾਲੇ ਮੇਰੇ ਪਿਆਰੇ ਪ੍ਰੀਤਮ ਗੁਰਦੇਵ ਸੱਚੇ ਪਾਤਸ਼ਾਹ ਨੇ ਮੁਬਾਰਕ ਰਸਨਾ ਤੋਂ ਗੁਰੂ ਸਵਾਰੀ ਸੰਗਤ ਜੀ ਇਹ ਵਚਨ ਕੀਤਾ, ਤਾਂ ਭਾਈ ਕਪੂਰ ਸਿੰਘ ਜੀ ਮੇਰੇ ਸੱਚੇ ਪਾਤਸ਼ਾਹ ਜੀ ਦੇ ਸਾਰੇ ਅੰਮ੍ਰਿਤ ਬਚਨਾਂ ਨੂੰ ਸੁਣ ਕੇ ਅੱਗੋਂ ਫਿਰ ਜਵਾਬ ਦਿੰਦਾ ਹੈ।
1: ਉਸੀ ਬਚਨ ਤੇ ਉਸਮਰਨ ਪਿਓ,
0: ਕਹਿੰਦੇ ਬਸ ਉਹ ਬਚਨ ਜਿਹੜੇ ਜਵਾਬ ਵਿੱਚ ਆ ਰਿਹਾ ਹੈ, ਉਸ ਬਚਨ ਦੇ ਨਾਲ ਕਪੂਰ ਸਿੰਘ ਜੀ ਦੀ ਮੌਤ ਹੋਣਾ ਕੀਤੀ ਸੀ, ਉਹ ਦੱਸੋ ਕਿਹੜਾ ਬਚਨ ਸੀ।
1: ਦੋਹਰਾ ਕਪੂਰੇ ਦਿਨ ਕੋਟਿਆ,
0: ਭਾਈ ਰਤਨ ਸਿੰਘ ਜੀ ਕਹਿੰਦੇ ਮੁੱਕ ਦੀ ਗੱਲ ਕੀ ਵੀ ਕਪੂਰ ਸੌਂਦੇ ਦਿਨ ਜਿਹੜੇ ਉਹ ਮੰਦੇ ਆ ਗਏ, ਖੋਟੇ ਦਿਨ ਆ ਗਏ, ਭਾਗਾਂ ਤੋਂ ਸੱਖਣਾ ਹੋ ਗਿਆ, ਔਰ ਭਾਗਾਂ ਤੋਂ ਸੱਖਣਾ ਹੋ ਕੇ ਹੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਕਿਲੇ ਦਾ

0: ਮੌਤ ਵੀ ਆਪਣੀ ਸਹੇੜ ਲੈਣਾ ਕੀਤੀ, ਕਿਸ ਕਰਕੇ ਬੇਮੁਖ ਹੋਇਆ?
1: ਬੀਮਾਰ ਚਿਤ ਠਈ ਮਤ,
0: ਕਹਿੰਦੇ ਅੰਦਰ ਕਪਟ ਕੀਤਾ। ਕਪਟ ਕੀ ਕੀਤਾ? ਵੀ ਜੇ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਦਿੱਤਾ ਤੇ ਕਿਧਰੇ ਗੁਰੂ ਮੈਨੂੰ ਹੀ ਨਾ ਕੱਢ ਦੇਵੇ। ਇਹ ਅੰਦਰ ਕਪਟ ਆ ਗਿਆ, ਗੁਰੂ ਤੇ ਪ੍ਰਤੀਤ ਨੀ ਵੀ ਗੁਰੂ ਨੇ ਤਾਂ ਰਾਜ ਲੈਣਾ ਨੀ। ਕਹਿੰਦਾ ਜੇ ਮੈਂ ਗੁਰੂ ਨੂੰ ਕਿਲਾ ਦੇ ਦਿੱਤਾ ਤੇ ਗੁਰੂ ਨੇ ਕਿਲੇ ਦਾ ਮਾਲਕ ਬਣ ਜਾਣਾ, ਤੇ ਜਿੰਨਾ ਕੁ ਮੇਰਾ ਥੋੜਾ ਬਾਲਾ ਹੁਕਮ ਜਿਹਾ ਚੱਲਦਾ ਉਹ ਵੀ ਜਾਂਦਾ ਲੱਗਣਾ ਹੈ। ਇਸ ਕਰਕੇ ਅੰਦਰ ਜਿਹੜੀ ਉਹਦੀ ਬੇਈਮਾਨੀ ਆ ਗਈ, ਕੋਹਟ ਆ ਗਿਆ, ਕਪਟ ਆ ਗਿਆ, ਗੁਰੂ ਦੇ ਬਚਨਾਂ ਤੇ ਭਰੋਸਾ ਪ੍ਰਤੀਤ ਨਾ ਕਰਨਾ ਕੀਤਾ।
1: ਗੜੀ ਲੈ ਗੁਰ ਖੋਏ,
0: ਕਹਿਣ ਲੱਗਾ ਵੀ ਜੇ ਇੱਕ ਵਾਰ ਮੈਂ ਕਿਲੇ ਚ ਗੁਰੂ ਨੂੰ ਵਾਰ ਦਿੱਤਾ ਨਾ ਤੇ ਗੁਰੂ ਨੇ ਇਸ ਮੇਰੇ ਕਿਲੇ ਤੇ ਗੜੀ ਤੇ ਕਬਜ਼ਾ ਕਰ ਲੈਣਾ ਹੈ, ਫਿਰ ਮੇਰੇ ਤੋਂ ਕਿਲਾ ਛਡਾਵਣਾ ਔਖਾ ਹੋ ਜਾਣਾ। ਇਸ ਕਰਕੇ

0: ਜੋ ਗਿਆਨੀ ਜੀ ਗਿਆਨੀ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਉਸ ਵੇਲੇ ਕਪੂਰੇ ਨੇ ਸੁਮੀਆਂ ਸੋਚਾਂ ਸੋਚ ਕੇ ਗੁਰੂ ਸਵਾਰੀ ਸੰਗਤ ਜੀ ਆਪਣੇ ਮੂੰਹ ਤੋਂ ਰਸਨਾ ਤੋਂ ਸਤਿਗੁਰੂ ਮਹਾਰਾਜ ਨੂੰ ਅੱਗੋ ਇਉਂ ਕਹਿਣਾ ਕੀਤਾ ਸੀ,
1: ਹਮ ਤੁਰਗਣ ਕੈ ਬੰਦੇ ਆਈ।
0: ਇਹਦਾ ਜੇ ਤੁਹਾਨੂੰ ਕਿਲਾ ਕਿਵੇਂ ਦੇ ਦਈਏ, ਅਸੀਂ ਤੇ ਤੁਰਕਾਂ ਦੇ ਬੰਦੇ ਆ, ਠੀਕ ਆ ਤੁਹਾਡੇ ਸਿੱਖ ਵੀ ਆ, ਪਰ ਏਦਾਂ ਥੋੜੀ ਹੈ ਵੀ ਅਸੀਂ ਤੁਹਾਨੂੰ ਇਹ ਕਿਲੇ ਦੇ ਹੀ ਦੇ ਦਈਏ। ਸਾਡੇ ਤੇ ਹੁਕਮ ਵਜ਼ੀਰ ਖਾਂ ਸੂਬਾ ਸਰਹੰਦ ਦਾ ਚੱਲਦਾ ਹੈ, ਇਸ ਕਰਕੇ ਅਸੀਂ ਉਹਨਾਂ ਦੇ ਪਰਜਾ, ਇਸ ਕਰਕੇ ਤੁਹਾਨੂੰ ਅਸੀਂ ਬੇਸ਼ੱਕ ਪ੍ਰੇਮ ਤਾਂ ਕਰਦੇ ਹਾਂ, ਹੁਣ ਅੰਦਰ ਦੀ ਬਾਤ ਕੁਝ ਹੋਰ ਹੈ, ਮੁੱਖ ਦੀ ਹੋਰ ਹੈ। ਤਾਂ ਗੁਰਦੇਵ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਇਉਂ ਕਪੂਰ ਸੋਹਣੇ ਜਵਾਬ ਦੇ ਦੇਵਣਾ ਕੀਤਾ ਸੀ ਖਾਲਸਾ ਜੀ,
1: ਜੋ ਅਬ ਮਦ ਹਮ ਤੁਮ ਕੋ ਵਾਲਾ।
0: ਕਪੂਰ ਸਿੰਘ ਕਹਿੰਦਾ ਅਗਰ ਕਲਗੀਆਂ ਵਾਲੇ ਪਾਤਸ਼ਾਹ ਦਾ ਤੁਹਾਨੂੰ ਅਸੀਂ ਕਿਲੇ ਦੇ ਵਿੱਚ ਵਾੜ ਦਈਏ, ਭਾਵ ਕਿਲਾ ਤੁਹਾਨੂੰ ਦੇ ਦੇਵਣਾ ਕਰੀਏ, ਤਾਂ
1: ਹਮ ਕੋ ਬੜ ਤੁਰਕ ਭਾਈ ਚੜੈ।
0: ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣੀ ਬੜੀ ਪ੍ਰਬਲ ਹੁੰਦੀ ਹੈ, ਕਹਿਣ ਲੱਗਾ ਜੇ ਮੈਂ ਤੁਹਾਨੂੰ ਕਿਲਾ ਦੇ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਤੁਰਕ ਮੈਨੂੰ ਫੜ ਲੈਣਗੇ, ਮੇਰੇ ਮੂੰਹ ਤੇ ਮਿੱਟੀ ਦਾ ਕੋਪਰਾ ਪਾ ਕੇ ਤੇ ਮੈਨੂੰ ਫਾਹੇ ਟੰਗ ਕੇ ਮਾਰ ਦੇਣਗੇ। ਇਹ ਕਪੂਰ ਸਿੰਘ ਦੇ ਮੂੰਹ ਤੋਂ ਬੋਲ ਖੁਦ ਬਖੁਦ ਨਿਕਲੇ। ਕਹਿਣ ਲੱਗਾ ਜੀ ਜੇ ਮੈਂ ਕਿਲਾ ਤੁਹਾਨੂੰ ਦੇ ਦਿਆਂ ਤੇ ਤੁਰਕਾਂ ਨੇ ਮੈਨੂੰ ਫਾਹੇ ਦੇ ਕੇ ਫਾਂਸੀ ਦੇ ਕੇ ਜਿਵੇਂ ਕਿਸੇ ਗੱਲ 'ਚ ਰੱਸਾ ਪਾ ਕੇ ਮਾਰੀਦਾ। ਕਹਿਣ ਲੱਗਾ ਤੁਰਕ ਜਿਹੜੇ ਨੇ ਉਹ ਮੈਨੂੰ ਫਾਹੇ ਟੰਗ ਕੇ ਮਾਰ ਦੇਣਾ ਕਰਨਗੇ।
1: ਤਬ ਸਤਿਗੁਰ ਸੋਡਾ ਬਚਨ ਉਚਾਰੇ।
0: ਵਾਹਿਗੁਰੂ ਵਾਹਿਗੁਰੂ। ਜਦੋਂ ਕਪੂਰੇ ਨੇ ਜਵਾਬ ਦੇ ਦਿੱਤਾ ਆਪਣੀ ਬਹੁਤ ਆਪੇ ਸਹੇੜ ਲਈ, ਜਦੋਂ ਇਹ ਬੋਲ ਕਿਹਾ ਵੀ ਤੁਰਕ ਫਾਹੇ ਟੰਗ ਕੇ ਮਾਰ ਦੇਣਗੇ, ਤਾਂ ਮੇਰਾ ਕਲਗੀਆਂ ਵਾਲਾ ਸੱਚਾ ਪਾਤਸ਼ਾਹ ਦਸਮ ਪਾਤਸ਼ਾਹ ਬਹੁਤ ਹੀ ਗਹਿਰਾਈ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਨਿਕਲਿਆ, ਕੀ ਕਹਿਣਾ ਕੀਤਾ ਸੱਚੇ ਪਾਤਸ਼ਾਹ ਨੇ।
1: ਅਬ ਕਿਆ ਮਰੇ ਨ ਪਾਹੇ ਚੜੈ।
0: ਸਤਿਗੁਰੂ ਜੀ ਕਹਿਣ ਲੱਗੇ ਕਪੂਰ ਸਿਆ ਕੀ ਹੁਣ ਫਾਹੀ ਚੜ ਕੇ ਨੀ ਮਰੇਗਾ, ਮਰੇਗਾ ਤੇ ਹੁਣ ਵੀ ਫਾਹੀ ਲੱਗ ਕੇ, ਮਰੇਗਾ ਤੇ ਹੁਣ ਵੀ ਤੁਰਕਾਂ ਤੋਂ ਹੀ। ਸਤਿਗੁਰੂ ਜੀ ਦੀ ਮੁਬਾਰਕ ਰਸਨਾ ਤੋਂ ਨਿਕਲਿਆ ਬਚਨ ਕਦੇ ਖਾਲੀ ਥੋੜੀ ਜਾਵੇਗਾ। ਕਿੰਨੀ ਸਤਿਗੁਰੂ ਜੀ ਦੀ ਖੁਸ਼ੀ ਆ ਰਹੀ ਸੀ ਵੀ ਤੈਨੂੰ ਰਾਜ ਭਾਗ ਹੀ ਦੇ ਦੇਣਾ, ਸਭ ਕੁਝ ਹੈ ਹੀ ਤੇਰਾ, ਪਰ ਬਿਨਾਂ ਭਾਗਾਂ ਤੋਂ ਪ੍ਰਾਪਤੀ ਨਹੀਂ ਹੁੰਦੀ, ਗੁਰੂ ਤੇ ਪ੍ਰਤੀਤ ਨਹੀਂ ਹੈ। ਸਾਡੇ ਵਰਗੇ ਵੀ ਜੀਵ ਆਉਂਦੇ ਨੇ, ਸਾਹਿਬਾਂ ਦੇ ਚਰਨਾਂ 'ਚ ਅਰਦਾਸਾਂ ਵੀ ਕਰਦੇ ਨੇ, ਪਰ ਗੁਰੂ ਤੇ ਭਰੋਸਾ ਨਹੀਂ। ਅਗਰ ਜੇ ਭਰੋਸਾ ਹੈ ਜੋ ਮੰਗੋ ਸੋ ਪਾਵੋ, ਆਪਣੇ ਸਾਹਿਬ ਆਪਣੇ ਗੁਰੂ ਭਰੋਸਾ, ਗੁਰੂ ਤੇ ਭਰੋਸਾ ਹੈ, ਪ੍ਰਤੀਤ ਹੈ, ਤਾਂ ਜੋ ਮੰਗੋਗੇ ਸੋ ਮਿਲ ਜਾਂਦਾ, ਗੁਰੂ ਦਿੰਦਾ ਹੈ। ਕਪੂਰ ਸੋਨੂੰ ਪ੍ਰਤੀਤ ਨਹੀਂ ਹੈ, ਤਾਂ ਜਿਸ ਵੇਲੇ ਬੋਲ ਕੀਤਾ ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਵੀ ਤਾਂ ਉਸੇ ਮੌਤ ਨਾਲ ਹੀ ਮਰੇਗਾ।
1: ਸਿੱਖਿਓ ਪੀ ਬੇਮੁਖ ਹੋਏ ਮਰੈ।
0: ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਕਹਿੰਦੇ ਮਰਨਾ ਤੇ ਹੈ ਹੀ ਹੈ ਪਰ ਸਿੱਖੀ ਤੋਂ ਵੀ ਗਿਆ। ਕਿੰਨੀ ਵੱਡੀ ਗੱਲ ਬਣ ਗਈ ਹੈ, ਸਤਿਗੁਰੂ ਮਹਾਰਾਜ ਦੇ ਬਚਨ ਜਿਹੜੇ ਕਮਾ ਲੈਂਦੇ ਨੇ, ਲੋਕ ਪ੍ਰਲੋਕ ਸੁਹੇਲੇ ਬਣ ਜਾਂਦੇ ਨੇ। ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਕਿਧਰੇ ਘੋੜੇ ਭੇਟਾ ਕੀਤੇ ਨੇ, ਕੋਈ ਕੁਝ ਕੀਤਾ ਹੈ, ਪਰ ਅੰਦਰ ਪ੍ਰੀਤੀ ਪ੍ਰੇਮ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਸਿੱਖੀ ਤੋਂ ਵੀ ਖਾਰਜ ਹੋ ਗਿਆ।
1: ਤੂੰ ਪੀ ਤੂੰ ਫਾਹੇ ਚੜ ਮਰੈ।
0: ਜੋ ਤੂੰ ਕਹਿੰਦਾ ਮੈਂ ਫਾਹੇ ਲਾ ਕੇ ਮਰੇਗਾ, ਤਾਂ ਚੇਤਾ ਰੱਖੀ ਮਰੇਗਾ ਵੀ ਫਾਹ ਲੱਗ ਕੇ ਹੀ।
1: ਦੁਹਰਾ ਯੂੰ ਕਹਿ ਸਤਿਗੁਰ ਤੁਰ ਗਏ।
0: ਭਾਈ ਰਤਨ ਸਿੰਘ ਜੀ ਲਿਖਦੇ ਨੇ ਖਾਲਸਾ ਜੀ ਇਉਂ ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਜੀ ਮੁਬਾਰਕ ਰਸਨਾ ਤੋਂ ਬਚਨ ਕਹਿ ਕੇ ਤੇ ਅਗਾਂਹ ਤੁਰ ਪਏ ਸਨ।
1: ਦਿਨ ਪੈ ਕੇਤਕ ਬਿਤਾ।
0: ਕਹਿੰਦੇ ਇਸ ਤਰ੍ਹਾਂ ਜਦੋਂ ਕੁਝ ਕੁ ਦਿਹਾੜੇ ਕਲਗੀਧਰ ਪਾਤਸ਼ਾਹ ਜੀ ਨੇ ਬਤੀਤ ਕੀਤੇ, ਇਧਰੋਂ ਕਪੂਰੇ ਨੇ ਆਪਣੇ ਨਗਰ ਵਿਖੇ ਬਤੀਤ ਕੀਤੇ, ਤਾਂ
1: ਜਿਮ ਚੜ ਫਾਹੇ ਸੋ ਮੂਆ।
0: ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਦੱਸਦੇ ਆ ਵੀ ਕਿਵੇਂ ਫਾਹੇ ਟੰਗਿਆ ਗਿਆ, ਉਹਦਾ ਕਾਰਨ ਕੀ ਬਣਿਆ। ਸਤਿਗੁਰਾਂ ਦੇ ਬਚਨ ਕਰਕੇ ਅਗਾਂਹ ਚਲੇ ਗਏ, ਹੁਣ ਭਾਈ ਰਤਨ ਸਿੰਘ ਜੀ ਦੱਸਦੇ ਨੇ ਵੀ ਕਿਵੇਂ ਬਣਿਆ, ਕਿਵੇਂ ਉਹ ਫਾਹ ਲੱਗਾ, ਉਹਦਾ ਕਾਰਨ ਕੀ ਬਣਿਆ ਸੀ। ਕਹਿੰਦੇ ਉਹ ਹੁਣ ਸੁਣਨਾ ਕਰੋ ਬਾਤ।

0: ਬਹਾਨਾ ਵੀ ਦੱਸਿਆ ਤੇ ਹੁਣ ਜਿਵੇਂ ਮੌਤ ਹੋ ਰਹੀ ਹੈ ਉਹ ਬਿਲਕੁਲ ਬਹਾਨਾ ਹੂ ਬਹੂ ਬਣਦਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਉਹ ਭਾਈ ਤੁਸੀਂ ਸੁਣਨਾ ਕਰੋ।
1: ਜਪਈ ਹਾਕਮ ਇਸਾਇਓ ਖਾਨ ਕਹਾਏ,
0: ਤੁਹਾਨੂੰ ਪਤਾ ਕੋਟ ਈਸੇ ਖਾਂ ਉਹ ਵੀ ਕਿਲਾ ਹੈ। ਕਹਿੰਦੇ ਮੁਸਲਮਾਨਾਂ ਦਾ ਪਠਾਨ ਸੀ ਈਸੇ ਖਾਂ, ਕੋਟ ਉਹਦਾ ਵੀ ਕਿਲਾ ਸੀ ਜਿਵੇਂ ਇਹਦਾ ਕਿਲਾ ਸੀ ਕਪੂਰ ਸਿੰਘ ਦਾ। ਕਹਿੰਦੇ ਜਿਹੜਾ ਈਸੇ ਖਾਂ ਸੀ ਨਾ ਉਹਦਾ ਵੀ ਬਹੁਤ ਤਕੜੀ ਫੌਜ ਰੱਖਦਾ ਸੀ, ਤੇ ਜਿਹੜਾ ਕਪੂਰ ਸਿੰਘ ਜੀ ਉਹ ਘੋੜਿਆਂ ਦਾ ਸੁਦਾਗਰ ਵੀ ਸੀ। ਘੋੜੇ ਘੋੜੀਆਂ ਰੱਖਣੇ, ਵਛੇਰੇ ਪਾਲਣੇ, ਘੋੜਿਆਂ ਨੂੰ ਵੇਚਣਾ, ਵਪਾਰ ਕਰਨਾ, ਇਹਦਾ ਵੀ ਧੰਦਾ ਚੱਲਦਾ ਸੀ। ਤੇ ਕਹਿੰਦੇ ਕੋਟ ਈਸੇ ਖਾਂ ਨੇ ਨਾ ਇਸ ਭਾਈ ਕਪੂਰ ਸਿੰਘ ਜੀ ਤੋਂ ਘੋੜੇ ਖਰੀਦ ਲੈਣਾ ਕੀਤੇ।
1: ਮੰਜ ਰੰਗੜ ਤਿੰਨ ਕੋਟ ਬਣਾਏ,
0: ਇਹਦੇ ਰੰਗੜ ਗੋਤ ਦਾ ਸੀ ਤੇ ਇਹਦਾ ਵੀ ਬਹੁਤ ਵੱਡਾ ਕਿਲਾ ਸੀ, ਅੱਜ ਵੀ ਤੁਸੀਂ ਮਸ਼ਹੂਰ ਹੈ ਕੋਟ ਈਸੇ ਖਾਂ। ਈਸੇ ਖਾਂ ਉਹਦਾ ਨਾਮ ਸੀ ਤੇ ਕਿਲੇ ਤੋਂ ਨਾਮ ਪੈ ਗਿਆ ਜੀ ਕੋਟ ਈਸੇ ਖਾਂ, ਜਿਵੇਂ ਕਪੂਰਾ ਰਹਿੰਦਾ ਸੀ ਉਹਦਾ ਨਾਮ ਪੈ ਗਿਆ ਜੀ ਕੋਟ ਕਪੂਰਾ ਕਿਲਾ ਹੋਣ ਕਰਕੇ। ਕਹਿੰਦੇ ਇਸ ਤਰ੍ਹਾਂ ਰੰਗੜ ਜਿਹੜਾ ਈਸੇ ਖਾਂ ਸੀ ਇਹਦਾ ਵੀ ਬਹੁਤ ਵੱਡਾ ਕਿਲਾ ਸੀ, ਤੁਸੀਂ ਅੱਜ ਭਲੀ ਪ੍ਰਕਾਰ ਜਾਣਦੇ ਹੋ।
1: ਹੁਣੀ ਨੇੜੇ ਕਪੂਰਿਆ,
0: ਵਾਹ ਵਾਹ ਗੁਰੂ ਦੇ ਬੋਲ ਜਿਹੜੇ ਉਹ ਅਟਲ ਨੇ। ਕਹਿੰਦੇ ਭਾਈ ਕਪੂਰ ਸਿੰਘ ਜੀ ਦੀ ਹੋਣੀ ਜਿਹੜੀ ਸੀ, ਮੌਤ ਜਿਹੜੀ ਸੀ ਉਹ ਬਿਲਕੁਲ ਨੇੜੇ ਆ ਗਈ।
1: ਦੀਏ ਕੋੜੇ ਉਹਨਾਂ ਦੀਏ ਮਲਵਈ ਮਲਵਾਈ,
0: ਕਹਿੰਦੇ ਕੋਟ ਈਸੇ ਖਾਣੇ ਨਾ ਜਿਹਦਾ ਕਿਲਾ ਕੋਟ ਈਸੇ ਖਾਣੇ, ਭਾਈ ਕਪੂਰ ਸਿੰਘ ਜੀ ਤੋਂ ਘੋੜੇ ਖਰੀਦ ਲਏ ਔਰ ਉਸ ਵੇਲੇ ਉਹਨੂੰ ਪੈਸੇ ਨਾ ਦਿੱਤੇ ਤੇ ਉਹਦੇ ਨਾਲ ਇਕਰਾਰ ਕਰ ਲਿਆ ਵੀ ਮੈਂ ਕੁਝ ਦਿਨਾਂ ਤੱਕ ਦੁਬਾਬੇ ਦੇ ਇਲਾਕੇ ਹੁਸ਼ਿਆਰਪੁਰ ਦੇ ਇਲਾਕੇ ਵਿੱਚੋਂ ਇਤ ਆਦਕ ਆਦਮਪੁਰ ਦਾ ਇਲਾਕਾ ਜੋ ਦੁਬਾਬੇ ਦਾ ਇਲਾਕਾ ਹੈ ਉਧਰੋਂ ਮੈਂ ਮਾਮਲਾ ਇਕੱਠਾ ਕਰਨਾ ਹੈ। ਉਧਰੋਂ ਮੈਨੂੰ ਪੈਸੇ ਜਦੋਂ ਮਿਲ ਗਏ ਤੇ ਕਪੂਰ ਸਿੰਘ ਜੀ ਜਿਹੜੇ ਘੋੜੇ ਤੁਹਾਥੋਂ ਖਰੀਦੇ ਨੇ ਤੇ ਮੈਂ ਉਹਨਾਂ ਦੇ ਪੈਸੇ ਜਿਹੜੇ ਤੁਹਾਨੂੰ ਦੇ ਦਿਆਂਗਾ। ਇਹ ਇਕਰਾਰ ਜਿਹੜਾ ਈਸੇ ਖਾਂ ਨੇ ਕਪੂਰ ਸਿੰਘ ਜੀ ਦੇ ਨਾਲ ਕਰ ਲੈਣਾ ਕੀਤਾ।
1: ਇਸੇ ਟੋਬੂ ਸੋ ਦੁਆਬੇ ਕੀਆ,
0: ਟੋਬੂ ਨਾਮ ਹੁੰਦਾ ਜੀ ਮਾਮਲਾ ਲੈਣਾ, ਟੋਬੂ ਦਾ ਅਰਥ ਹੈ ਮਾਮਲਾ ਇਕੱਠਾ ਕਰਨਾ। ਦੁਆਬੇ ਦਾ ਇਲਾਕਾ ਈਸੇ ਖਾਂ ਨੇ ਕਿਹਾ, ਬਚਨ ਸਪਸ਼ਟ ਆ ਗਏ ਨੇ ਵੀ ਮੈਂ ਮਾਮਲਾ ਜਿਹੜਾ ਉਸ ਇਲਾਕੇ ਚੋਂ ਇਕੱਠਾ ਕਰਨਾ, ਉਗਰਾਹੀ ਕਰਨੀ, ਪੈਸੇ ਲੈਣੇ ਨੇ ਤੇ ਮੇਰੇ ਕੋਲ ਆ ਜਾਣੇ ਨੇ ਤੇ ਕਪੂਰ ਸਿੰਘ ਜੀ ਜਿਹੜੇ ਘੋੜੇ ਤੁਹਾਥੋਂ ਖਰੀਦੇ ਨੇ ਉਹਨਾਂ ਦਾ ਮੈਂ ਉਧਾਰ ਜਿਹੜਾ ਹੈ ਉਹ ਉਤਾਰ ਦਿਆਂਗਾ, ਤੁਹਾਨੂੰ ਪੈਸੇ ਦੇ ਦਿਆਂਗਾ।
1: ਲੈਣ ਦਾਮ ਵੈ ਪਾਰਥੀਆ,
0: ਉਸ ਵੇਲੇ ਕੀ ਹੋਇਆ ਈਸੇ ਖਾਂ ਜਿਹੜਾ ਸੀ ਆਪਣੀ ਫੌਜ ਅਹਿਲਕਾਰਾਂ ਦੇ ਕੁਝ ਨਾਲ ਬੰਦਿਆਂ ਦੇ ਜਿਸ ਵੇਲੇ ਦੁਆਬੇ ਦੇ ਇਲਾਕੇ ਵਿੱਚ ਉਗਰਾਹੀ ਕਰਨ ਵਾਸਤੇ ਮਾਮਲਾ ਲੈਣ ਵਾਸਤੇ ਗਿਆ ਤੇ ਕਪੂਰ ਸਿੰਘ ਨੂੰ ਪਤਾ ਸੀ ਵੀ ਉਧਰੋਂ ਇਹਨੇ ਪੈਸੇ ਇਕੱਠੇ ਕਰਨੇ ਨੇ ਤੇ ਕਪੂਰ ਸਿੰਘ ਦੇ ਅੰਦਰ ਬੇਈਮਾਨੀ ਇਹ ਪੈਦਾ ਹੋ ਗਈ, ਬੰਦੇ ਆਪਣੇ ਤਿਆਰ ਕਰ ਲਏ, ਚੋਰ ਡਾਕੂ ਧਾੜ ਵੀ ਕਹਿਣ ਲੱਗੇ ਵੀ ਜਦੋਂ ਉਹਨਾਂ ਨੇ ਉਗਰਾਹੀ ਕਰਕੇ ਨਿਕਲਣਾ ਹੈ ਤੇ ਹੱਲੇ ਦੇ ਨਾਲ ਪੈਸੇ ਖੋਹ ਲੈਣੇ ਨੇ। ਦੋ ਗੱਲਾਂ ਆ ਗਈਆਂ, ਕਿਉਂਕਿ ਉਹਨੂੰ ਪਤਾ ਸੀ ਜਿਵੇਂ ਬੰਦਾ ਕਹੇ ਜੀ ਮੈਂ ਕੱਲ੍ਹ ਨੂੰ ਤੇਰੇ ਨੂੰ ਪੈਸੇ ਦੇ ਦਿਆਂਗਾ ਤਾਂ ਸੁਭਾਵਕ ਪਤਾ ਹੀ ਹੁੰਦਾ ਵੀ ਕੱਲ੍ਹ ਨੂੰ ਪੈਸੇ ਦੀ ਜੇਬ 'ਚ ਹੋਣਗੇ ਤੇ ਤਾਂ ਹੀ ਇਕਰਾਰ ਕੀਤਾ ਨਾ। ਕਪੂਰ ਸੋਹਣੇ ਬੰਦੇ ਆਪਣੇ ਤਿਆਰ ਕਰਕੇ ਚੋਰ ਪਹਿਲਾਂ ਉੱਧਰ ਭੇਜ ਦਿੱਤੇ ਜਿਸ ਵੇਲੇ ਉਗਰਾਹੀ ਕੀਤੀ ਈਸੇ ਖਾਂ ਨੇ ਤੇ ਦੋ ਗੱਲਾਂ ਸੀ, ਇੱਕ ਤੇ ਉਹ ਵੀ ਪੈਸੇ ਲੈ ਲੈਣੇ ਨੇ ਤੇ ਦੂਸਰਾ ਮੈਂ ਜਿਹੜੇ ਘੋੜੇ ਵੇਚੇ ਨੇ ਉਹਨਾਂ ਦਾ ਹੋਰ ਦੁਬਾਰਾ ਪੈਸੇ ਲਵਾਂਗਾ। ਕਹਿੰਦੇ ਜਿਸ ਵੇਲੇ ਕਪੂਰ ਸਿੰਘ ਨੇ ਇਉਂ ਕਰਨਾ ਕੀਤਾ, ਚੋਰ ਲਾ ਦੇਣਾ ਕੀਤੇ ਤਾਂ
1: ਉਸ ਹੋਣੀ ਨੇ ਆਣ ਦਬਾਇਆ,
0: ਕਹਿੰਦੇ ਉਹ ਜਿਹੜੀ ਹੋਣੀ ਸੀ ਨਾ ਚੋਰਾਂ ਵਾਲੀ ਪੈਸੇ ਖੋਹਣ ਵਾਲੀ ਈਸੇ ਖਾਂ ਤੋਂ ਮਾਨੋ ਹੋਣੀ ਕਾਰਨ ਬਣ ਗਈ, ਉਹ ਮੌਤ ਬਣ ਗਈ। ਇੱਕ ਗੱਲ ਤਾਂ ਜ਼ਰੂਰੀ ਹੈ ਨਾ, ਪਾਪ ਕਰਮ ਕਦੇ ਛੁਪਾਇਆ ਛੁਪਦਾ ਨਹੀਂ ਹੈ, ਉਹ ਹਮੇਸ਼ਾ ਪਾਪ ਪ੍ਰਗਟ ਹੋ ਜਾਂਦਾ। ਪੁੰਨ ਵੀ ਕਦੇ ਲੁਕਦਾ ਨਹੀਂ ਹੈ ਤੇ ਪਾਪ ਵੀ ਕਦੇ ਲੁਕਦਾ ਛੁਪਦਾ ਨਹੀਂ ਹੈ। ਪਾਪ ਹੈ, ਚੋਰੀ ਕਰਨਾ ਪਾਪ ਹੈ, ਚੋਰੀ ਲੱਖ ਦੀ ਤੇ ਚੋਰੀ ਕੱਖ ਦੀ ਇੱਕ ਬਰਾਬਰ ਹੋਇਆ ਕਰਦੀ ਹੈ। ਮਨ ਨਾ ਬੇਈਮਾਨ ਹੋਵੇ ਤੇ ਲੱਖਾਂ ਤੇ ਨਹੀਂ ਹੁੰਦਾ, ਹੋਣ ਲੱਗੇ ਤੇ ਖਾਲੀ ਕੌਡੀ ਤੇ ਵੀ ਕਈ ਵਾਰ ਹੋ ਜਾਂਦਾ ਹੈ। ਕਹਿਣ ਲੱਗੇ ਉਸ ਵੇਲੇ ਪਾਪ ਜਿਹੜਾ ਸੀ ਇਹ ਹੋਣੀ ਕਾਰਨ ਬਣ ਗਿਆ ਕਪੂਰ ਸਿੰਘ ਦੀ।
1: ਉਸੇ ਪਾਪ ਦਿਲ ਅੰਦਰ ਆਇਆ,
0: ਕਹਿੰਦੇ ਇਹ ਜਿਹੜਾ ਪਾਪ ਸੀ ਨਾ ਖਾਲਸਾ ਜੀ ਇਹ ਕਪੂਰ ਸਿੰਘ ਦੇ ਅੰਦਰ ਆ ਗਿਆ ਵੀ ਇਧਰੋਂ ਵੀ ਮੈਂ ਹੜੱਪ ਲਵਾਂ ਚੋਰਾਂ ਡਾਕੂਆਂ ਨੂੰ ਪਿੱਛੇ ਲਾ ਕੇ ਤੇ ਦੂਸਰੋਂ ਪਾਸੋਂ ਵੀ ਮੈਂ ਪੈਸੇ ਲੈ ਲਵਾਂਗਾ, ਇਹ ਪਾਪ ਜਿਹੜਾ ਸੀ ਕਪੂਰ ਸਿੰਘ ਦੇ ਅੰਦਰ ਪ੍ਰਗਟ ਜਾਹਰ ਹੋ ਗਿਆ।
1: ਸਦ ਚੋਰ ਦੇ ਉਹਾਂ ਲਾਏ,
0: ਕਹਿੰਦੇ ਚੋਰ ਤਿਆਰ ਕਰ ਲਏ ਕਪੂਰ ਸਿੰਘ ਨੇ, ਧਿਆਨ ਰੱਖਿਆ ਵੀ ਜਿਸ ਵੇਲੇ ਉਗਰਾਹੀ ਹੋ ਜਾਏ ਨਾ ਦੁਆਬੇ ਹੁਸ਼ਿਆਰਪੁਰ ਦੇ ਇਲਾਕੇ ਚੋਂ ਪਿੱਛਾ ਰੱਖੋ ਤੇ ਇੱਕਦਮ ਹੱਲਾ ਬੋਲ ਕੇ ਤੇ ਉਹਨਾਂ ਤੋਂ ਪੈਸੇ ਖੋਹ ਲੈਣਾ ਕਰੋ। ਇਹੋ ਹੀ ਉਹਨਾਂ ਨੇ ਚੋਰਾਂ ਨੇ ਡਾਕੂਆਂ ਧਾੜੂਆਂ ਨੇ ਕੀਤਾ। ਜਦੋਂ ਸਾਰੀ ਉਗਰਾਹੀ ਕੋਰਟ ਈਸੇ ਖਾਂ ਨੇ ਕਰ ਲੈਣਾ, ਕੀਤੀ ਈਸੇ ਖਾਂ ਨੇ ਕੋਰਟ ਤੇ ਉਹਦਾ ਕਿਲਾ ਸੀ ਉਹਦਾ ਤਾਂ ਕਰਕੇ ਨਾ ਪਿਆ। ਕਹਿੰਦੇ ਜਿਸ ਵੇਲੇ ਹੱਲਾ ਕੀਤਾ ਪੈਸੇ ਉਗਰਾ ਲਏ ਸਨ, ਉਸ ਵੇਲੇ ਹੱਲੇ ਦੇ ਨਾਲ ਕਪੂਰ ਸਿੰਘ ਦੇ ਚੋਰਾਂ ਨੇ ਉਹ ਸਾਰੇ ਪੈਸੇ ਉਹਨਾਂ ਤੋਂ ਲੁੱਟ ਲੈਣਾ ਕੀਤੇ।
1: ਨਹੀਂ ਮਾਰ ਸਾਏ ਦਰਬ ਕਢਾਏ,
0: ਕਹਿੰਦੇ ਇਸ ਤਰ੍ਹਾਂ ਭਾਵ ਹੱਲੇ ਦੇ ਨਾਲ ਮਾਰ ਕੇ ਕੁਝ ਨੁਕਸਾਨ ਕਰਕੇ ਤੇ ਸਾਰੇ ਦੇ ਸਾਰੇ ਈਸੇ ਖਾਂ ਦੇ ਪੈਸੇ ਉਹਨਾਂ ਚੋਰਾਂ ਨੇ ਲੁੱਟ ਲੈਣਾ ਕੀਤੇ।
1: ਸੋਭੈ ਪਲਟੀ ਸਿਰ ਉਸੇ ਆਈ,
0: ਤੁਸੀਂ ਦੱਸੋ ਵੀ ਪਾਪ ਕਰਮ ਕਿਤੇ ਛੁਪਿਆ ਛੁਪਦਾ ਹੈ? ਕਦੇ ਵੀ ਨਹੀਂ ਛੁਪਿਆ ਛੁਪਦਾ। ਇੱਕ ਝੂਠ ਬੋਲੋ ਤੇ 100 ਝੂਠ ਹੋਰ ਬੋਲੋ, ਝੂਠ ਫਿਰ ਵੀ ਪ੍ਰਗਟ ਹੋ ਜਾਂਦਾ, ਕਿੱਥੇ ਛੁਪਦਾ ਹੈ? ਕਹਿੰਦੇ ਜਦੋਂ ਈਸੇ ਖਾਂ ਨੂੰ ਪਤਾ ਲੱਗਾ ਵੀ ਚੋਰ ਕਿੱਥੋਂ ਆਏ, ਚਲਦਿਆਂ ਚਲਦਿਆਂ ਉਹਨੇ ਕਿਹਾ ਵੀ ਜਿਹੜੇ ਮੈਂ ਉਗਰਾਹੀ ਕੀਤੀ ਹੈ, ਕਈ ਵਾਰ ਬੰਦੇ ਦਾ ਭੇਤ ਜਿਹੜਾ ਉਹ ਕੰਮ ਖਰਾਬ ਕਰ ਦਿੰਦਾ ਹੈ। ਉਹਨਾਂ ਸੋਚਾਂ ਸੋਚਦਿਆਂ ਕਹਿੰਦਾ ਇਹ ਗੱਲ ਉਹਦੇ ਦਿਮਾਗ 'ਚ ਆਈ ਈਸੇ ਖਾਂ ਦੇ ਵੀ ਕਪੂਰ ਸਿੰਘ ਜੀ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਸੀ ਵੀ ਮੈਂ ਉੱਧਰੋਂ ਮਾਮਲਾ ਲੈਣ ਜਾਣਾ, ਜਿਹੜਾ ਭੇਤ ਹੈ ਬਹੁਤ ਵੱਡਾ ਨੁਕਸਾਨ ਕਰਵਾ ਦਿੰਦਾ ਹੈ, ਉਹਨੂੰ ਮੇਰਾ ਭੇਤ ਸੀ। ਅਤੇ ਉਹਦੇ ਦਿਮਾਗ ਵਿੱਚ ਇਹ ਗੱਲ ਆ ਗਈ, ਉੱਧਰੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਪੂਰੇ ਹੋਣੇ ਨੇ ਵੀ ਹੁਣ ਕਿਹੜਾ ਤੁਰਕਣ ਹੈ ਤੈਨੂੰ ਫਾਹੀ ਲਾ ਕੇ ਨਹੀਂ ਮਾਰਨਾ, ਉਹਦੇ ਬਚਨ ਪੂਰੇ ਹੋਣੇ ਹੀ ਹੋਣੇ ਨੇ, ਬਹਾਨਾ ਬਣਨਾ ਹੈ। ਉਹ ਈਸੇ ਖਾਂ ਦੇ ਦਿਮਾਗ ਵਿੱਚ ਗੱਲ ਆ ਗਈ ਵੀ ਮੈਂ ਕਪੂਰੇ ਦੇ ਨਾਲ ਇਹ ਗੱਲ ਕੀਤੀ ਸੀ ਵੀ ਦੁਆਬੇ ਦੇ ਵਿੱਚੋਂ ਗ੍ਰਾਹੀ ਕਰਨ ਜਾਣਾ ਹੈ ਤੇ ਹੋ ਸਕਦਾ ਕਿਧਰੇ ਕਪੂਰੇ ਦੀ ਦਾਲ ਵਿੱਚ ਕਾਲਾ ਨਾ ਹੋਵੇ। ਇਹ ਗੱਲ ਜਿਹੜੀ ਈਸੇ ਖਾਂ ਦੇ ਸੁਰਤ ਵਿੱਚ ਆ ਜਾਮਣਾ ਕੀਤੀ,
1: ਹੋਣੀ ਹੋਏ ਬੋਲੀ ਮੈਂ ਰਖਾ,
0: ਕਹਿੰਦੇ ਬਸ ਇਹ ਹੋਣੀ ਕਾਰਨ ਸਿਰ ਚੜ ਕੇ ਈਸੇ ਖਾਂ ਦੇ ਦਿਮਾਗ ਵਿੱਚ ਬੋਲ ਪਈ ਤੇ ਕਪੂਰੇ ਨੇ

ਭਾਈ ਰਤਨ ਸਿੰਘ ਜੀ ਲਿਖਦੇ ਨੇ ਭਾਈ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਬਚਨ ਕਦੇ ਖਾਲੀ ਜਾ ਸਕਦਾ ਹੈ? ਅੱਜ ਵੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਕਿਰਪਾ ਵਰਤਦੀ ਹੈ, ਕਿਧਰੇ ਇੰਨੀਆਂ ਬਖਸ਼ਿਸ਼ਾਂ ਹੋ ਰਹੀਆਂ ਸੀ, ਖਾਲੀ ਰਹਿ ਗਿਆ ਸ਼ਰਧਾ ਤੋਂ ਬਿਨਾਂ? ਭਾਈ ਸਾਹਿਬ ਜੀ ਕਹਿੰਦੇ ਬਾਜਾਂ ਵਾਲੇ ਦਾ ਬੋਲ

0: ਧਰਤੀ ਹਿੱਲ ਸਕਦੀ ਹੈ, ਅਸਮਾਨ ਹਿੱਲ ਸਕਦਾ ਹੈ, ਪਹਾੜ ਹਿੱਲ ਸਕਦੇ ਨੇ, ਪਰ ਗੁਰੂ ਦਾ ਬੋਲ ਅਟਲ ਹੁੰਦਾ ਹੈ।
1: ਸੋ ਇਸੇ ਖਾਂ ਪਕੜ ਮੰਗਾਇਆ,
0: ਸੁੰਦਕ ਕਰਦਿਆਂ ਕਰਦੇ ਇਸੇ ਖਾਂ ਨੇ ਹੁਣ ਪਿੱਛਾ ਕੀਤਾ ਵੀ ਸੀ ਆਈ ਡੀ ਲਾਓ, ਲੈਂਦਿਆਂ ਲੈਂਦਿਆਂ ਖਬਰ ਕਰਦਿਆਂ ਕਰਦਿਆਂ ਇਸੇ ਖਾਂ ਨੂੰ ਪਤਾ ਲੱਗ ਗਿਆ ਵੀ ਸਾਰਾ ਕੰਮ ਕਪੂਰ ਸੋਹਣੇ ਕਰਵਾਇਆ, ਉਹਨੇ ਹੀ ਚੋਰ ਲਵਾਏ ਨੇ। ਤਾਂ ਉਸ ਵੇਲੇ ਇਸੇ ਖਾਂ ਦਾ ਵੀ ਚੰਗਾ ਬੋਲ ਬਾਲਾ ਸੀ, ਉਹਨਾਂ ਤੁਰਕਾਂ ਦੇ ਨਾਲ ਇਸੇ ਖਾਂ ਨੇ ਮਿਲ ਕੇ ਤੇ ਕਪੂਰ ਸੋਨੂ ਪਕੜ ਲੈਣਾ ਕੀਤਾ।
1: ਯੂੰ ਕਹਿ ਕੇ ਪਾਏ ਜਡਵਾਇਓ,
0: ਕਹਿੰਦੇ ਜਿਸ ਵੇਲੇ ਇਸੇ ਖਾਂ ਨੇ ਕਪੂਰ ਸਿੰਘ ਨੂੰ ਪੁੱਛਿਆ ਤੇ ਗੱਲ ਨਿਕਲਦਿਆਂ ਨਿਕਲਦਿਆਂ ਪਾਪ ਕਰਮ ਜਿਹੜਾ ਸੀ ਉਹ ਪ੍ਰਗਟ ਹੋ ਗਿਆ, ਪਤਾ ਲੱਗ ਗਿਆ ਵੀ ਇੰਨੇ ਹੀ ਚੋਰ ਲਵਾਏ ਨੇ, ਇੰਨੇ ਹੀ ਸਾਰਾ ਕੁਝ ਕੀਤਾ। ਉਸ ਵਿਸਲੇ ਫੈਸਲਾ ਹੋਇਆ ਵੀ ਕਪੂਰੇ ਨੂੰ ਫਾਹ ਟੰਗ ਕੇ ਰੱਸਾ ਗਲ ਚ ਪਾ ਕੇ ਦਰਖਤ ਨਾਲ ਲਮਕਾ ਕੇ ਮਾਰਿਆ ਜਾਵੇ।
1: ਦੋਰਾ ਇਸੇ ਗੁਰ ਕੇ ਵਾਕ ਤੋਂ,
0: ਕਹਿੰਦੇ ਇਸ ਤਰ੍ਹਾਂ ਇਸੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਬਚਨਾਂ ਦੇ ਨਾਲ
1: ਪਾਏ ਮੌਤ ਹੋਏ ਆਹੇ,
0: ਕਹਿੰਦੇ ਇਸ ਤਰ੍ਹਾਂ ਫਾਹ ਟੰਗ ਕੇ ਤੇ ਕਪੂਰ ਸੋਹ ਦੀ ਮੌਤ ਹੋਈ ਸੀ। ਗੁਰਪ੍ਰਤਾਪ ਸੂਰਜ ਵਿੱਚ ਇਹ ਕਥਾ ਆਉਂਦੀ ਹੈ, ਜਿਸ ਵੇਲੇ ਫਾਹੇ ਲਾਉਣ ਲੱਗੇ ਨਾ ਕਪੂਰ ਸਿੰਘ ਨੂੰ, ਤਾਂ ਇਸੇ ਖਾਂ ਕਹਿਣ ਲੱਗਾ ਵੀ ਬਚਨ ਗੁਰੂ ਦਾ ਪੂਰਾ ਹੋਇਆ, ਉਹ ਜਾਣਦਾ ਸੀ, ਇਹ ਤੇ ਇੱਕ ਬਹਾਨਾ ਬਣ ਗਿਆ। ਫਿਰ ਕਪੂਰ ਸਿੰਘ ਕਹਿੰਦਾ ਵੀ ਗੁਰੂ ਦਾ ਬਚਨ ਪੂਰਾ ਹੋਇਆ, ਇੱਕ ਕੰਮ ਹੋਰ ਵੀ ਕਰ ਦਿਓ, ਵੀ ਗੁਰੂ ਨੇ ਇਹ ਗੱਲ ਕਿਹਾ ਸੀ ਤੇਰੇ ਮੂੰਹ ਤੇ ਖੇ ਦਾ ਤੋਬਰਾ ਲਾ ਕੇ ਮੌਤ ਹੋਵੇਗੀ, ਤੇ ਮੇਰੇ ਖੂਹ ਮੂੰਹ ਤੇ ਉਹ ਖੂਬ ਤੋਬਰਾ ਜਿਹੜਾ ਕੁੱਪਾ ਉਹ ਵੀ ਖੇ ਦਾ ਚੜਾ ਦੇਣਾ ਕਰੋ। ਇਹ ਵੀ ਬਚਨ ਗੁਰੂ ਦਾ ਪੂਰਾ ਹੋਇਆ। ਫਿਰ ਤੇਵੇਂ ਕਪੂਰ ਸਿੰਘ ਨੂੰ ਕਹਿੰਦੇ ਉਸ ਵੇਲੇ ਫਾਹ ਟੰਗ ਕੇ ਗੁਰੂ ਤੋਂ ਬੇਮੁਖ ਹੋਣ ਕਰਕੇ ਮੌਤ ਹੋਈ ਸੀ।
1: ਔਰ ਕਿਸੇ ਕੋ ਦੋਸ਼ ਨਾ ਸੋ,
0: ਕਹਿੰਦੇ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਬਸ ਬੇਮੁਖ ਹੋਣ ਕਰਕੇ ਤੇ ਗੁਰੂ ਦੇ ਬਚਨਾਂ ਕਰਕੇ ਕਪੂਰ ਸਿੰਘ

0: ਉਸ ਰੋਣੀ ਪਿੰਡ ਦੇ ਵਿੱਚ ਵਿਚਕਾਰ ਦਰਖਤ ਨਾਲ ਟੰਗ ਕੇ ਗਲ ਵਿੱਚ ਰੱਸਾ ਪਾ ਕੇ ਫਾਹ ਦੇ ਕੇ ਜੋ ਬੋਲ ਕਲਗੀਆਂ ਵਾਲੇ ਨੇ ਕਹੇ ਸਨ ਉਹਨਾਂ ਨਾਲ ਕਪੂਰ ਸਿੰਘ ਦੀ ਮੌਤ ਹੋਈ ਸੀ।
1: ਪਇਓ ਕਪੂਰੈ ਦਾਸ
0: ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਕਪੂਰ ਸਿੰਘ ਦੀ ਮੌਤ ਹੋਈ।
1: ਰਤਨ ਸਿੰਘ ਤਿਵੇਂ ਲਿਖੀ
0: ਭਾਈ ਰਤਨ ਸਿੰਘ ਜੀ ਕਹਿੰਦੇ ਨੇ ਮੈਂ ਬਿਲਕੁਲ ਹੂਬ ਹੋਵੇ ਸਾਖੀ ਬਿਲਕੁਲ ਉਸੇ ਤਰ੍ਹਾਂ ਲਿਖੀ ਹੈ।
1: ਜਿਮ ਸੁਣੀ ਬ੍ਰਿਧਨ ਕੇ ਪਾਸ
0: ਬ੍ਰਿਧਨ ਕੇ ਪਾਸ ਜਿਵੇਂ ਮੈਂ ਵੱਡੇ ਵਡੇਰੇ ਬਜ਼ੁਰਗਾਂ ਤੋਂ ਇਹ ਸਾਰੀ ਕਹਾਣੀ ਸੁਣੀ ਕਿਵੇਂ ਕਪੂਰ ਸਿੰਘ ਬੇਮੁੱਖ ਹੋਇਆ ਕਿਵੇਂ ਫਾਏ ਟੰਗਿਆ ਗਿਆ ਕੀ ਕਾਰਨ ਬਣਿਆ ਕਿਵੇਂ ਘੋੜੇ ਵਿੱਚ ਕਿਵੇਂ ਚੋਰ ਲਾਏ ਉਹ ਮੈਂ ਸਾਰੀ ਸਾਖੀ ਸੁਣ ਕੇ ਭਾਈ ਰਤਨ ਸਿੰਘ ਜੀ ਕਹਿੰਦੇ ਹੂ ਬਹੂ ਕਲਮ ਬੰਦ ਕੀਤੀ ਹੈ। ਇਸ ਸਾਖੀ ਦੀ ਇੱਥੇ ਸਮਾਪਤੀ ਹੈ। ਹੁਣ ਅਗਲਾ ਇਤਿਹਾਸ ਜਿਹੜਾ ਗੁਰੂ ਕਾ ਖਾਲਸਾ ਸਰਹੰਦ ਨੂੰ ਚੜ੍ਹਾਈ ਕਰਦਾ ਹੈ ਉਹ ਆਪਾਂ ਕੱਲ੍ਹ ਦੀ ਕਥਾ ਅੰਦਰ ਸਾਂਝੇ ਪਾਉਣ ਦਾ ਯਤਨ ਕਰਾਂਗੇ। ਤਿੰਨ ਦੀਵਾਨ ਦਾਸ ਦੇ ਹੋਰ ਨੇ ਕੱਲ੍ਹ ਸਵੇਰ ਦੁਪਹਿਰ ਅਤੇ ਸ਼ਾਮ ਸਤਿਗੁਰੂ ਜੀ ਰਹਿਮਤਾਂ ਕਰਨ ਤੁਸਾਂ ਨੇ ਬਹੁਤ ਪਿਆਰ ਵਿੱਚ ਹਾਜ਼ਰੀਆਂ ਭਰੀਆਂ ਨੇ। ਸਭ ਦੀਆਂ ਹਾਜ਼ਰੀਆਂ ਪ੍ਰਵਾਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਅੰਤਲੇ ਬਚਨ ਗਿਆਨੀ ਜੀ ਪਿਆਰ ਵਿੱਚ ਪੜ੍ਹ ਦਿਓ ਕਿਉਂਕਿ ਪੜ੍ਹਨ ਵਿੱਚ ਤੁਹਾਡਾ ਬੜਾ ਤਜਰਬਾ ਹੈ। ਪੜ੍ਹਨ ਵਿੱਚ ਤੁਸੀਂ ਬੜੇ ਸਹਿਜ ਨਾਲ ਪੜ੍ਹਦੇ ਹੋ ਇਕੱਲੇ ਇਕੱਲੇ ਅੱਖਰ ਦੀ ਤੁਹਾਡੀ ਸਮਝ ਆ ਜਾਂਦੀ ਹੈ ਇਹ ਵੀ ਗੁਰੂ ਦੀ ਰਹਿਮਤ ਹੈ। ਪੜ੍ਹਨ ਵਾਲਾ ਸਿੰਘ ਸਹੀ ਹੋਵੇ ਤਾਂ ਫਿਰ ਕਥਾ ਆਪਣੇ ਆਪ ਹੀ ਹੋ ਜਾਂਦੀ ਹੈ ਕਿਉਂਕਿ ਗੁਰਪ੍ਰਤਾਪ ਸੂਰਜ ਦੀ ਕਥਾ ਹੋਵੇ ਚਾਹੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਹੈ ਇਹ ਪੜ੍ਹਨ ਕਰਕੇ ਹੈ। ਤੁਸੀਂ ਇੰਨੇ ਸਹਿਜ ਨਾਲ ਪੜ੍ਹਦੇ ਹੋ ਨਾ ਇਕੱਲਾ ਇਕੱਲਾ ਅੱਖਰ ਆਪਣੇ ਆਪ ਹੀ ਅਰਥ ਹੋਈ ਜਾਂਦੇ ਨੇ ਇਹ ਵੀ ਇੱਕ ਮੇਰੇ ਗੁਰੂ ਦੀ ਰਹਿਮਤ ਹੈ। ਪਿਆਰ ਵਿੱਚ ਪੜ੍ਹਦੇ ਹੋ।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਵਾ ਰਹੇ ਸਨ ਗਿਆਨੀ ਗੁਰਮੇਲ ਸਿੰਘ ਜੀ, ਟੋਰਾਂਟੋ ਵਾਲੇ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰਘਰ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਆਓ, ਚੱਲ ਰਹੀ ਇਤਿਹਾਸਕ ਵਾਰਤਾ ਨੂੰ ਅੱਗੇ ਤੋਰਨਗੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ, ਬਿਹਾਰੀਪੁਰ ਵਾਲੇ, ਅਤੇ ਉਹਨਾਂ ਦਾ ਢਾਡੀ ਜਥਾ। ਸਤਸੰਗਤ ਜੀ, ਜਿਸ ਤਰ੍ਹਾਂ ਆਪ ਜੀ ਇਤਿਹਾਸ ਦੀ ਕਥਾ ਲੜੀਵਾਰ ਸਰਵਣ ਕਰਦੇ ਹੋ, ਉਸੇ ਤਰ੍ਹਾਂ ਢਾਡੀ ਜਥਿਆਂ ਦੁਆਰਾ ਵੀ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਲੜੀਵਾਰ ਪ੍ਰਸੰਗ ਆਪ ਜੀ ਨੂੰ ਸਰਵਣ ਕਰਵਾਏ ਜਾਇਆ ਕਰਨਗੇ। ਜਿਸ ਤਰ੍ਹਾਂ ਗਿਆਨੀ ਜੀ ਹੋਰਾਂ ਦੇ ਜਥੇ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਤੋਂ ਪ੍ਰਸੰਗਾਂ ਦੀ ਸਾਂਝ ਪਾਉਣੀ ਤੁਹਾਡੇ ਨਾਲ ਸ਼ੁਰੂ ਕੀਤੀ ਸੀ, ਹੁਣ ਇਹ ਪ੍ਰਸੰਗ ਇਸੇ ਤਰ੍ਹਾਂ ਲੜੀਵਾਰ ਚੱਲਣਗੇ। ਉਸ ਤੋਂ ਬਾਅਦ ਸਤਿਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਪਾਤਸ਼ਾਹ, ਫਿਰ ਤੀਸਰੇ ਪਾਤਸ਼ਾਹ, ਰਾਤ ਦੇ ਦੀਵਾਨ ਵਿੱਚ ਗੁਰੂ ਪਾਤਸ਼ਾਹਾਂ ਦੇ ਪਾਵਨ ਜੀਵਨ ਇਤਿਹਾਸ ਦੀ ਵਿਚਾਰ ਢਾਡੀ ਜਥੇ ਆਪ ਜੀ ਨਾਲ ਕਰਿਆ ਕਰਨਗੇ, ਔਰ ਦਿਨ ਦੇ ਦੀਵਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਚੜ੍ਹਾਈ ਤੋਂ ਲੈ ਕੇ 18ਵੀਂ ਸਦੀ ਦਾ ਇਤਿਹਾਸ, ਫਿਰ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਰਹਿਮਤ ਕਰਨ 19ਵੀਂ ਸਦੀ ਵਿੱਚ ਕੀ ਕੁਝ ਵਾਪਰਿਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਜੰਗਾਂ, ਸਿੱਖ ਰਾਜ ਦੀ ਬਰਬਾਦੀ, ਉਸ ਤੋਂ ਬਾਅਦ ਦੀਆਂ ਐਂਗਲੋ ਸਿੱਖ ਵਾਰਸ, ਫਿਰ ਅਗਲਾ 20ਵੀਂ ਸਦੀ ਦਾ ਇਤਿਹਾਸ, ਮੌਜੂਦਾ ਸੰਘਰਸ਼ ਤੱਕ ਢਾਡੀ ਜਥੇ ਆਪ ਸੰਗਤ ਨੂੰ ਦਿਨ ਦੇ ਦੀਵਾਨ ਵਿੱਚ ਇਤਿਹਾਸਕ ਵਾਰਤਾ ਸਰਵਣ ਕਰਵਾਇਆ ਕਰਨਗੇ। ਆਓ, ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਵਿੱਚੋਂ ਚੱਲ ਰਿਹਾ ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰਨਗੇ। ਗਿਆਨੀ ਗੁਰਮੇਲ ਸਿੰਘ ਜੀ ਹੋਰੀ ਵੀ ਆਪ ਸੰਗਤ ਨਾਲ ਕੱਲ੍ਹ ਇੱਕ ਦਿਨ ਹੋਰ ਦੋਨੋਂ ਦੀਵਾਨ, ਦਿਨ ਦਾ ਦੀਵਾਨ, ਤਿੰਨ ਦੀਵਾਨ, ਸਵੇਰ ਵੇਲੇ ਲੜੀਵਾਰ ਗੁਰਬਾਣੀ ਦੀ ਕਥਾ, ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਦੀ ਕਥਾ 11:10 ਅਤੇ 12 ਤੱਕ, ਅਤੇ ਸ਼ਾਮ ਦੇ ਵਕਤ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ 6:40 ਤੋਂ 7:30। ਆਪ ਜੀ ਨੂੰ ਕੱਲ੍ਹ ਦਾ ਦਿਨ ਹੋਰ ਸਰਵਣ ਕਰਵਾਉਣਗੇ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਪੂਰਾ ਮਹੀਨਾ ਗਿਆਨੀ ਜੀ ਨੇ ਬੜੇ ਪਿਆਰ ਨਾਲ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਹੈ, ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ, ਭਾਈ ਗੁਰਦਾਸ ਜੀ ਦੀ ਰਚਨਾ, ਬਹੁਤ ਸਾਰੀ ਵੱਡੀ ਗਿਣਤੀ ਵਿੱਚ ਸ਼ਬਦ ਭਾਈ ਗਿਆਨੀ ਜੀ ਹੋਰਾਂ ਨੂੰ ਯਾਦ ਨੇ। ਸਤਿਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਆਓ, ਭਾਈ ਸਾਹਿਬ ਭਾਈ ਬਲਵੀਰ ਸਿੰਘ ਬਿਹਾਰੀਪੁਰ, ਉਹਨਾਂ ਦਾ ਅੱਜ ਦਾ ਇਹ ਸ਼ਾਮ ਦਾ ਆਖਰੀ ਦੀਵਾਨ ਹੈ, ਕੱਲ੍ਹ ਨੂੰ ਦਿਨ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਉਹਨਾਂ ਨੇ ਆਪ ਟੋਰਾਂਟੋ ਵੱਲ ਚਲੇ ਜਾਣਾ। ਸੋ ਗਿਆਨੀ ਜੀ ਹੋਰਾਂ ਦੇ ਜੱਥੇ ਦਾ ਵੀ ਬਹੁਤ ਬਹੁਤ ਧੰਨਵਾਦ, ਬੜੀ ਚੜ੍ਹਦੀ ਕਲਾ ਵਾਲੇ ਸਿੰਘ ਸਾਰੇ ਜਿਨ੍ਹਾਂ ਨੇ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰੀਆਂ ਭਰੀਆਂ ਨੇ। ਆਓ, ਸਰਵਣ ਕਰੀਏ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦਾ ਚੱਲ ਰਿਹਾ ਅਲੌਕਿਕ ਪ੍ਰਸੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬ ਸਹਾਬਾ ਹਜ਼ੂਰੇ ਅਨਵਰ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਾਂਤੀ ਦੇ ਮੁਜੱਸਮੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨ ਸਜੇ ਔਰ ਸਜੇ ਹੋਏ ਦੀਵਾਨਾਂ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ ਗੁਰੂ ਮਹਾਰਾਜ ਕਿਰਪਾ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰਦੇ ਇਤਿਹਾਸ ਦੀ ਲੜੀ ਤੁਹਾਡੇ ਨਾਲ ਜਿੱਥੋਂ ਆਪਾਂ ਕੱਲ੍ਹ ਛੱਡੀ ਸੀ ਉੱਥੋਂ ਹੀ ਪਕੜਨ ਦਾ ਯਤਨ ਕਰਦੇ ਹਾਂ ਜਿਹੜੇ ਸੱਜਣ ਤਕਰੀਬਨ ਨਿੱਤ ਇਤਿਹਾਸ ਨਾਲ ਜੁੜਦੇ ਆ ਉਹਨਾਂ ਵਾਸਤੇ ਗੱਲ ਪਕੜ ਦੇ ਵਿੱਚ ਜਲਦੀ ਆ ਜਾਂਦੀ ਆ ਅਤੇ ਸਤਸੰਗ ਜੀ ਨਵੀਂ ਸੰਗਤ ਵਾਸਤੇ ਸਾਨੂੰ ਇੱਕ ਦੋ ਮਿੰਟ ਪਿੱਛੇ ਨੂੰ ਜਾਣਾ ਪੈਂਦਾ ਲੜੀ ਨੂੰ ਜੋੜਨ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਠਾਰਨ ਵਾਸਤੇ ਤਪਦੇ ਹੋਏ ਈਰਖਾ ਨਾਲ ਭਰੇ ਹੋਏ ਜਿਹੜੇ ਦਿਲ ਸਨ ਨਾ ਅੰਦਰ ਜਿਨ੍ਹਾਂ ਦੇ ਸਾੜੇ ਦੀ ਅੱਗ ਬਲ ਰਹੀ ਸੀ ਔਰ ਉਹਨਾਂ ਲੋਕਾਂ ਨੂੰ ਧਰਮ ਦਾ ਗਿਆਨ ਦੇਣ ਵਾਸਤੇ ਹੁਣ ਧਰਮ ਦੇ ਭਾਵੇਂ ਪਹਿਰਾਵੇ ਪਾਏ ਹੋਏ ਸਨ ਧਰਮ ਦੇ ਪਹਿਰਾਵੇ ਬੜੇ ਪਾਏ ਹੋਏ ਸਨ ਗੁਰੂ ਪਿਆਰੇ ਉੱਪਰ ਅੰਦਰੋਂ ਧਰਮੀ ਨਹੀਂ ਸੀ ਔਰ ਇਸ ਗੱਲ ਦਾ ਕਿਤੇ ਹਾਰੀ ਸਾਰੀ ਉਹਨੂੰ ਨਹੀਂ ਪਤਾ ਲੱਗ ਸਕਦਾ ਹੁੰਦਾ ਕੋਈ ਰੱਬੀ ਰੂਹ ਹੀ ਇਸ ਚੀਜ਼ ਨੂੰ ਪਛਾਣ ਸਕਦੀ ਹੈ ਵੀ ਇਹ ਅੰਦਰੋਂ ਵੀ ਉੱਦਾਂ ਦਾ ਇਹ ਬਾਹਰੋਂ ਵੀ ਉੱਦਾਂ ਦਾ ਕਿ ਫਰਕ ਹੈ ਇਹਦੇ ਵਿੱਚ ਅੰਦਰ ਅਤੇ ਬਾਹਰ ਦੇ ਵਿੱਚ ਕੋਈ ਫਰਕ ਹੈਗਾ ਕਿ ਨਹੀਂ ਹੁਣ ਸਤਸੰਗ ਜੀ ਧਰਮ ਦਾ ਲਿਬਾਸ ਪਾ ਕੇ ਜਿਹੜੇ ਲੋਕਾਂ ਨੂੰ ਲੁੱਟਦੇ ਸਨ ਨਾ ਔਰ ਉਹਦੇ ਵਿੱਚ ਗੁਰਬਾਣੀ ਉਹਨਾਂ ਦੇ ਬਾਬਤ ਗੁਰਬਾਣੀ ਦੇ ਵਿੱਚ ਬੜੇ ਪਿਆਰੇ ਸ਼ਬਦ ਆਉਂਦੇ ਨੇ ਕਿ ਗਲੀ ਜਿਹਨਾਂ ਜਪ ਮਾਲੀਆਂ ਲੋਟੇ ਹੱਥ ਨਬੱਗ ਉਹ ਹਰ ਕੇ ਸੰਤਨ ਆਖੀਏ ਬਨਾਰਸ ਕੇ ਠੱਗ ਅਤੇ ਸੱਚੇ ਸਤਿਗੁਰਾਂ ਨੇ ਕਿ ਬਨਾਰਸ ਦੇ ਠੱਗ ਗੁਰੂ ਪਿਆਰੇ ਬਨਾਰਸ ਦੇ ਠੱਗ ਬੜੇ ਮਸ਼ਹੂਰ ਨੇ ਅਤੇ ਧੰਨ ਗੁਰੂ ਨਾਨਕ ਮਹਾਰਾਜ ਇਹਨਾਂ ਦਰਅਸਲ ਬਨਾਰਸ ਦੇ ਠੱਗਾਂ ਨੂੰ ਹੀ ਅਤੇ ਸਿੱਧੇ ਰਸਤੇ ਪਾਏ ਫਿਰਦੇ ਗੁਰੂ ਮਹਾਰਾਜ ਕਰਤਾਰਪੁਰ ਤੋਂ ਚੱਲੇ ਨੇ ਮੁਲਤਾਨ ਵਾਲੀ ਰੋਡ ਦੇ ਉੱਤੇ ਸੱਚੇ ਸਤਿਗੁਰ ਚੱਲਦੇ ਜਾਂਦੇ ਆ ਪਾਕਪਟਨ ਪਹਿਲਾਂ ਜਾਂਦੇ ਆ ਜਿੱਥੋਂ ਬਾਬਾ ਸ਼ੇਖ ਫਰੀਦ ਜੀ ਦੀ ਪਵਿੱਤਰ ਬਾਣੀ ਉਹਨਾਂ ਦਾ ਕਲਾਮ ਲਿਆ ਹੈ ਅਤੇ ਸੱਚੇ ਸਤਿਗੁਰ ਇਸ ਤੋਂ ਅੱਗੇ ਚੱਲਦੇ ਚੱਲਦੇ ਇੱਕ ਨਗਰ ਬੜਾ ਪ੍ਰਸਿੱਧ ਹੈ ਤਲੰਬਾ ਔਰ ਤਲੰਬੇ ਤੋਂ ਇੱਕ ਲਿੰਕ ਰੋਡ ਬਣ ਜਾਂਦੀ ਹੈ ਮਖਦੂਮਪੁਰਾ ਔਰ ਸੱਚੇ ਸਤਿਗੁਰਾਂ ਦੇ ਨਾਲ ਭਾਈ ਮਰਦਾਨਾ ਜੀ ਅਤੇ ਗੁਰੂ ਮਹਾਰਾਜ ਜੀ ਨੇ ਮਖਦੂਮਪੁਰੇ ਦਾ ਰੋਕ ਕਰ ਲਿਆ ਹੁਣ ਮਰਦਾਨਾ ਜੀ ਨੂੰ ਤਾਂ ਪਤਾ ਹੀ ਨਹੀਂ ਵੀ ਸਤਿਗੁਰੂ ਕਿੱਧਰ ਨੂੰ ਲੈ ਕੇ ਚੱਲੇ ਨੇ ਹੁਣ ਗੁਰੂ ਪਿਆਰੇ ਉਹ ਸਤਿਗੁਰ ਜਾਂਦੇ ਭਾਈ ਮਰਦਾਨਾ ਜੀ ਨਾਲ ਹੈ ਔਰ ਇੱਕ ਬੜਾ ਵਧੀਆ ਡੇਰਾ ਬਣਿਆ ਹੋਇਆ ਔਰ ਉਸ ਡੇਰੇ ਦਾ ਸੰਚਾਲਕ ਜਿਹੜਾ ਹੈ ਉਹਦਾ ਨਾਂ ਹੈ ਸੱਜਣ ਨਾਮ ਬੜਾ ਪਿਆਰਾ ਔਰ ਲੋਕ ਉਹਨੂੰ ਸ਼ੇਖ ਜੀ ਕਹਿ ਕੇ ਬੜੇ ਪਿਆਰ ਨਾਲ ਬਣਾਉਂਦੇ ਔਰ ਨਾਂ ਉਹਦਾ ਸੱਜਣ ਹੈ ਬੜਾ ਪਿਆਰਾ ਨਾਂ ਸੀ ਔਰ ਧੰਨ ਗੁਰੂ ਮਹਾਰਾਜ ਜਦੋਂ ਇਹਦੇ ਡੇਰੇ ਵਿੱਚ ਜਾਂਦੇ ਹੈ ਤੇ ਕੀ ਦੇਖਦੇ ਆ ਇਹਨੇ ਇੱਕ ਦਿਹੋਰਾ ਵੀ ਬਣਾਇਆ ਹੋਇਆ ਹਿੰਦੂਆਂ ਵਾਸਤੇ ਪੂਜਾ ਕਰਨ ਵਾਸਤੇ ਤੇ ਮੁਸਲਮਾਨਾਂ ਨੂੰ ਆਬਾਦਤ ਕਰਨ ਵਾਸਤੇ ਇੱਕ ਮਸਜਿਦ ਮਸੀਤ ਬਣਾਈ ਹੋਈ ਹੈ ਤੇ ਦੋਨੇ ਧਰਮਾਂ ਦੇ ਲੋਕਾਂ ਦੇ ਠਹਿਰਾਓ ਵਾਸਤੇ ਵੀ ਹਨੇਰਾ ਸੁਨੇਹਰਾ ਕਿਤੇ ਤੁਰੇ ਜਾਂਦੇ ਆਉਂਦੇ ਜਾਂਦੇ ਬੰਦੇ ਨੂੰ ਹਨੇਰਾ ਸੁਨੇਹਰਾ ਹੋ ਜਾਂਦਾ ਤੇ ਇੱਕ ਸਾਂਝੀ ਸਰਾਂ ਬਣਾ ਦਿੱਤੀ ਹੈ ਹੁਣ ਉਸ ਸਰਾਂ ਦੇ ਵਿੱਚ ਕੋਈ ਰਾਹੀ ਮੁਸਾਫਰ ਰਹਿ ਸਕਦਾ ਸੀ ਇਹਨੇ ਪ੍ਰਸ਼ਾਦੇ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਆਏ ਗਏ ਵਾਸਤੇ ਪ੍ਰਸ਼ਾਦੇ ਪਾਣੀ ਦਾ ਵੀ ਪ੍ਰਬੰਧ ਕੀਤਾ ਲੇਕਿਨ ਸਤਸੰਗਤ ਜੀ ਜਿੱਦਾਂ ਦਾ ਇਹ ਬਾਹਰੋਂ ਦਿਖਦਾ ਸੀ ਉਦਾਂ ਦਾ ਅੰਦਰੋਂ ਹੈ ਨਹੀਂ ਸੀ ਹੋਰ ਲੋਕਾਂ ਦੇ ਅੱਖੀ ਘੱਟਾਂ ਪਾਉਣ ਵਾਸਤੇ ਇਹਨੇ ਲਿਬਾਸ ਧਰਮ ਦਾ ਪਹਿਨਿਆ ਹੋਇਆ ਤੇ ਧਰਮ ਦਾ ਕੰਮ ਵੀ ਲੋਕਾਂ ਨੂੰ ਬਾਹਰੋਂ ਲੱਗ ਰਿਹਾ ਵੀ ਇਹ ਧਰਮੀ ਬੜਾ ਪੁਰਸ਼ਿਆ ਲੋਕ ਇੱਥੋਂ ਤੱਕ ਰਾਜ ਸਰਕਾਰਾਂ ਤੱਕ ਇਹਦੀ ਬੜੀ ਪਹੁੰਚ ਹੈ ਇਲਾਕੇ ਦੇ ਲੋਕ ਇਹਦਾ ਬੜਾ ਮਾਣ ਸਨਮਾਨ ਕਰਦੇ ਆ ਤੇ ਕੁਝ ਲੋਕ ਹੋ ਸਕਦਾ ਇਹਨੂੰ ਪੈਸਾ ਧੇਲਾ ਵੀ ਦਿੰਦੇ ਹੋਣ ਤੇ ਗੁਰੂ ਪਿਆਰਿਓ ਇਹ ਜਿਹੜੇ ਇੱਦਾਂ ਦਾ ਜਿਹੜਾ ਇਹ ਕੰਮ ਕਰਦਾ ਸੀ ਨਾ
ਦਰਅਸਲ ਇਹੋ ਜਿਹੇ ਬੰਦਿਆਂ ਦੀ ਸਰਕਾਰੀ ਲੋਕਾਂ ਤੱਕ ਵੱਡੇ ਅਫਸਰਾਂ ਤੱਕ ਪਹੁੰਚ ਹੁੰਦੀ ਹੈ ਤੇ ਇਹੋ ਜਿਹੇ ਕੁਕਰਮਾਂ ਦੇ ਵਿੱਚੋਂ ਉਹ ਆਪਣੇ ਹਿੱਸੇ ਜਿਹੜੀ ਖੂਨ ਦੀ ਕਮਾਈ ਹੁੰਦੀ ਹੈ ਨਾ ਗੁਰੂ ਪਿਆਰਿਓ ਉਹਦੇ ਵਿੱਚੋਂ ਹਿੱਸੇ ਜਿਹੜੇ ਆ ਇਹ ਵੱਡਿਆਂ ਅਫਸਰਾਂ ਤੱਕ ਪਹੁੰਚਦੇ ਆ। ਅੱਜ ਵੀ ਕਿਤੇ ਉੱਧਰ ਆਪਾਂ ਭਾਰਤ ਵੱਲ ਝਾਤੀ ਮਾਰ ਕੇ ਦੇਖ ਲਈਏ ਤਕਰੀਬਨ ਉਹੋ ਹੀ ਕੁਝ ਹੋ ਰਿਹਾ। ਵੱਡੇ ਵੱਡੇ ਡੇਰੇਦਾਰ, ਵੱਡੇ ਵੱਡੇ ਸਰਕਾਰੀ ਅਫਸਰ ਮੰਤਰੀ ਉਹਨਾਂ ਡੇਰੇਦਾਰਾਂ ਦੇ ਪੈਰਾਂ ਦੇ ਉੱਤੇ ਝੁਕਣ ਦਾ ਰੀਜ਼ਨ ਇਹ ਹੁੰਦੇ ਆ, ਇੱਕ ਤੇ ਉਹਨਾਂ ਦੀਆਂ ਵੋਟਾਂ ਹੁੰਦੀਆਂ ਤੇ ਦੂਸਰਾ ਇਹਨਾਂ ਦੀ ਕਮਾਈ ਦੇ ਵਿੱਚੋਂ ਉਹਨਾਂ ਨੂੰ ਹਿੱਸਾ ਜਾਂਦਾ ਹੁੰਦਾ। ਹੁਣ ਇਹ ਕੁਕਰਮ ਕੀ ਕਰਦਾ ਹੈ, ਲੋਕਾਂ ਦੀਆਂ ਨਜ਼ਰਾਂ ਨਹੀਂ ਪਹਿਚਾਣ ਸਕੀਆਂ ਇਹਨੇ ਧਰਮ ਦੇ ਚੋਲੇ ਦੇ ਹੇਠਾਂ ਜਿਹੜਾ ਇਹਦਾ ਕੁਕਰਮ ਚੱਲ ਰਿਹਾ ਸੀ ਨਾ ਉਹ ਆਮ ਬੰਦਾ ਨਹੀਂ ਸੀ ਪਹਿਚਾਣ ਸਕਦਾ। ਆਏ ਗਏ ਨੂੰ ਇਹ ਬੜਾ ਆਦਰ ਭਾਅ ਦੇ ਨਾਲ ਮਿਲਦਾ ਹੈ, ਉਹਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ ਤੇ ਗੱਲਾਂ ਬਾਤਾਂ ਦੇ ਵਿੱਚੋਂ ਇਹ ਪਤਾ ਕੱਢ ਲੈਂਦਾ। ਹੁਣ ਗੁਰੂ ਪਿਆਰਿਓ ਕੱਲਾ ਨਹੀਂ ਸੀ, ਇਹਨੇ ਆਪਣੇ ਬਹੁਤ ਸਾਰੇ ਸਾਥੀ ਵੀ ਬਣਾਏ ਹੋਏ ਸਨ ਔਰ ਉਹ ਨਾਲ ਦੇ ਸਾਥੀ ਜਿਹੜਾ ਕੋਈ ਇੱਥੇ ਆਉਂਦਾ ਮੁਸਾਫਰ ਆਉਂਦਾ ਉਹਨੂੰ ਬੜੇ ਪਿਆਰ ਦੇ ਨਾਲ ਮਿਲਦੇ ਆ, ਬੜਾ ਜੀ ਜੀ ਕਰਕੇ ਉਹ ਉਹਨੂੰ ਮਿਲਦੇ ਆ ਤੇ ਪ੍ਰਸ਼ਾਦੇ ਪਾਣੀ ਦਾ ਵੀ ਪ੍ਰਬੰਧ ਕਰਦੇ। ਹੁਣ ਇਹ ਗੱਲਾਂ ਬਾਤਾਂ ਦੇ ਵਿੱਚ ਦੇਖ ਲੈਂਦੇ ਇਹਦੇ ਕੋਲ ਕਿੰਨਾ ਕੁ ਧਨ ਹੋ ਸਕਦਾ ਹੈ ਔਰ ਉਦਾਂ ਕਦਾਈ ਉਹਨੂੰ ਟ੍ਰੀਟਮੈਂਟ ਦਿੰਦੇ ਆ। ਹੁਣ ਇਹ ਆਏ ਗਏ ਮੁਸਾਫਰ ਦੇ ਕੋਲੋਂ ਗੁਰੂ ਪਿਆਰੇ ਉਹ ਕੋਈ ਗਰੀਬ ਜਿਹਦੇ ਕੋਲ ਕੋਈ ਨਾ ਦਵਾਨੀ ਧੇਲੀ ਹੋਵੇ ਉਹੀ ਆਪਣੀ ਜਾਨ ਬਚਾ ਕੇ ਇੱਥੋਂ ਨਿਕਲ ਸਕਦਾ ਸੀ, ਵਰਨਾ ਇਹ ਲੁੱਟ ਕੇ ਤੇ ਜਿਹਨੇ ਤਿੰਨ ਪੰਜ ਕੀਤੀ। ਹੁਣ ਗੁਰੂ ਪਿਆਰੇ ਰਾਤ ਦੇ ਸਮੇਂ ਇਹ ਖਾਣੇ ਦੇ ਵਿੱਚ ਜਾਂ ਜ਼ਹਿਰ ਮਿਲਾ ਦੇਣਾ ਤੇ ਜਾਂ ਫਿਰ ਇੱਦਾਂ ਦੀ ਕੋਈ ਨਸ਼ੀਲੀ ਚੀਜ਼ ਦੇ ਦੇਣੀ ਜਿਹਦੇ ਨਾਲ ਬੰਦੇ ਨੂੰ ਨੀਂਦ ਆ ਜਾਵੇ, ਉਹ ਸੁੱਤਾ ਹੀ ਨਾ ਉੱਠੇ, ਭਾਵੇਂ ਦਾ ਸਾਰਾ ਸਮਾਨ ਕੋਈ ਚੱਕ ਕੇ ਲੈ ਜਾਵੇ, ਇੱਦਾਂ ਹੀ ਕਰਦਾ ਹੁੰਦਾ ਸੀ। ਹੁਣ ਸਮਾਨ ਢੋਣਾ ਤੇ ਜਿਹਦੇ ਕੋਲੋਂ ਦੇਖਿਆ ਵੀ ਇਹਦੇ ਵਿੱਚ ਦੋ ਆਨੇ ਹੈਗੇ ਆ, ਥੋੜਾ ਬਹੁਤਾ ਮਾਲ ਹੈਗਾ ਕੀਮਤੀ, ਔਰ ਉਹਦਾ ਸਮਾਨ ਲੁੱਟ ਲੈਣਾ ਤੇ ਜਦੋਂ ਤੱਕ ਸਵੇਰ ਨੂੰ ਅਗਲੇ ਨੇ ਉੱਠਣਾ ਆਪਣਾ ਸਮਾਨ ਸਮੂਨ ਫੋਲਣਾ ਤੇ ਰੌਲਾ ਪਾਉਣਾ, ਧੱਕੇ ਮਾਰ ਕੇ ਕਰ ਦੇਣਾ ਵੀ ਹੋ ਸਕਦਾ ਤੇਰਾ ਕੋਈ ਲਾਗੇ ਸੁੱਤਾ ਪਿਆ ਸਾਥੀ ਸੋ ਤੇਰਾ ਸਮਾਨ ਲੁੱਟ ਕੇ ਲੈ ਗਿਆ ਹੋਵੇ। ਇੱਥੇ ਮਹਾਂਪੁਰਸ਼ਾਂ ਦੇ ਡੇਰਿਆਂ 'ਚ ਕਿਤੇ ਥੋੜੋ ਇੱਦਾਂ ਦੇ ਕਰਮ ਹੁੰਦੇ ਆ। ਭਾਈ ਮਰਦਾਨਾ ਜੀ ਸੱਚੇ ਸਤਿਗੁਰਾਂ ਦੇ ਨਾਲ ਹੈ। ਹੁਣ ਜਦੋਂ ਮਰਦਾਨਾ ਜੀ ਤੁਰੇ ਆ ਰਹੇ ਸਨ ਨਾ, ਹਲੇ ਡੇਰੇ ਨਹੀਂ ਸਨ ਪਹੁੰਚੇ ਤੇ ਉਹਨਾਂ ਦੇ ਮਨ ਦੇ ਵਿੱਚ ਬੜੇ ਤਰ੍ਹਾਂ ਦੇ ਉਤਰਾਅ ਚੜਾਅ ਆਉਂਦੇ ਸਨ ਕਿ ਸੱਚੇ ਸਤਿਗੁਰਾਂ ਦਾ ਕਿਸੇ ਇਸ ਇਲਾਕੇ ਦੇ ਵਿੱਚ ਕੋਈ ਚੰਗਾ ਸ਼ਰਧਾਲੂ ਮਿਲ ਜਾਵੇ, ਸੱਚੇ ਸਤਿਗੁਰਾਂ ਦੀ ਚੰਗੀ ਸੇਵਾ ਅਮੀਰ ਸ਼ਰਧਾਲੂ ਮਿਲ ਜਾਵੇ। ਇਹ ਨਾ ਹੋਵੇ ਕੋਈ ਉਦਾਂ ਦਾ ਸ਼ਰਧਾਲੂ ਹੋਵੇ ਵੀ ਜਿਹਦੀ ਆਪਦੇ ਘਰੇ ਰੋਟੀ ਪੱਕਦੀ ਨਾ ਹੋਵੇ ਤੇ ਸੱਚੇ ਸਤਿਗੁਰਾਂ ਨੂੰ ਘਰੇ ਲੈ ਜਾਵੇ, ਉੱਥੇ ਤੇ ਭੁੱਖੇ ਮਰਨ ਵਾਲੀ ਗੱਲ ਆ। ਇਹ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਅਤਰਾ ਜਿਹੜਾ ਆਉਂਦੇ ਹੋ ਸਕਦੇ ਆ ਤੇ ਸਤਸੰਗਤ ਜੀ ਇੱਦਾਂ ਦੇ ਮਨ ਦੇ ਵਿੱਚ ਸੋਚਦੇ ਸੋਚਦੇ ਤੇ ਨਾਲੇ ਗੱਲਾਂ ਕਰਦੇ ਆ, ਆਪਣੇ ਮਨ ਦੇ ਨਾਲ ਹੀ ਵਿਚਾਰਾਂ ਕਰਦੇ ਆ ਤੇ ਹੁਣ ਕਿੰਨੇ ਦਿਨਾਂ ਦੇ ਤੁਰੇ ਹੋਏ ਆ, ਥਕੇਵਾਂ ਹੋ ਗਿਆ ਤੇ ਜੇ ਕੋਈ ਏਦਾਂ ਦਾ ਸ਼ਰਧਾਲੂ ਮਿਲ ਜਾਵੇ ਤੇ ਸੱਚੇ ਸਤਿਗੁਰੂ ਆਗਿਆ ਦੇ ਦੇਣ ਵੀ ਮਰਦਾਨਿਆਂ ਇੱਥੇ ਆਪਾਂ 14-15 ਦਿਨ ਰਹਿਣਾ ਆ। ਹੁਣ ਸਤਸੰਗਤ ਜੀ ਇੱਦਾਂ ਹੀ ਜਦੋਂ ਗੁਰਦੇਵ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਇੱਥੇ ਜਾਂਦੇ ਆ, ਇਹਨਾਂ ਦੀ ਆਓ ਭਗਤ ਬੜੀ ਹੁੰਦੀ ਹੈ, ਬੜੀ ਜੀ ਆਇਆ ਆਖਿਆ ਜਾਂਦਾ, ਸੇਵਾ ਗਰਮ ਪਾਣੀ ਕਰ ਕਰਕੇ ਇਸ਼ਨਾਨ ਵਾਸਤੇ ਦਿੱਤਾ ਜਾਂਦਾ ਹੈ, ਗਰਮ ਦੁੱਧ ਲੈ ਕੇ ਆਉਂਦਾ ਜਾਂਦਾ ਹੈ। ਪਰ ਸੱਚੇ ਸਤਿਗੁਰੂ ਛੱਕਦੇ ਨੇ, ਇਸ਼ਾਰਾ ਕਰਦੇ ਨੇ, ਕਹਿੰਦੇ ਮਰਦਾਨਿਆਂ ਛੱਕੀ ਨਾ, ਹਾਲੇ ਗੱਲਬਾਤ ਕਰਨੀ ਆ ਆਪਾਂ ਇਹਨਾਂ ਦੇ ਨਾਲ। ਹੁਣ ਪਿਆਰਿਓ ਭਾਈ ਮਰਦਾਨਾ ਜੀ ਜੋ ਮਨ ਵਿੱਚ ਸੋਚਦਾ ਸੀ ਬਈ ਕੋਈ ਚੰਗਾ ਸ਼ਰਧਾਲੂ ਮਿਲ ਜਾਵੇ, ਉਦਾਂ ਦਾ ਸ਼ਰਧਾਲੂ ਮਿਲ ਗਿਆ ਇਸ ਸੱਜਣ ਦੇ ਡੇਰੇ ਦੇ ਵਿੱਚ ਗੁਰਦੇਵ ਪਾਤਸ਼ਾਹ ਚਲੇ ਜਾਂਦੇ ਤੇ ਹੁਣ ਦੇਖਦਾ ਇੱਥੇ ਬੜੀ ਆਓ ਭਗਤ ਹੋ ਰਹੀ ਹੈ, ਬੜੀ ਜੀ ਜੀ ਕਰਦੇ ਨੇ ਤੇ ਕਿਉਂ ਨਾ ਇੱਥੇ ਗੁਰਦੇਵ ਪਾਤਸ਼ਾਹ 10-15 ਦਿਨ ਰਹਿਣ ਵਾਸਤੇ ਆਗਿਆ ਦੇ ਦੇਣ। ਤੇ ਨਾਲੇ ਦੂਜੇ ਪਾਸਿਓ ਮਨ ਦੇ ਵਿੱਚ ਆ ਜਾਂਦਾ ਇੱਕ ਜਿਹੜਾ ਡਰ ਸੀ ਨਾ ਭਾਈ ਮਰਦਾਨਾ ਜੀ ਨੂੰ, ਉਸ ਇਹੀ ਸਤਾ ਰਿਹਾ ਸੀ ਵੀ ਦਿਨ ਚੜ੍ਹਦਿਆਂ ਕਿਤੇ ਗੁਰਦੇਵ ਪਾਤਸ਼ਾਹ ਕਹਿ ਨਾ ਦੇਣ ਮਰਦਾਨਿਆਂ ਰਬਾਬ ਚੱਕ ਆਪਾਂ ਇਹ ਤੋਂ ਅੱਗੇ ਚੱਲੀਏ, ਬਸ ਇਹ ਡਰ ਮਰਦਾਨੇ ਨੂੰ ਸਤਾ ਰਿਹਾ ਸੀ। ਹੁਣ ਦਿਲਾਂ ਦੀਆਂ ਜਾਣਨ ਵਾਲੇ ਧੰਨ ਗੁਰੂ ਨਾਨਕ ਮਹਾਰਾਜ, ਭਾਈ ਮਰਦਾਨੇ ਜੀ ਦੇ ਅੰਦਰ ਨੂੰ ਪੜ੍ਹਨ ਵਾਲੇ, ਇਕੱਲੇ ਭਾਈ ਮਰਦਾਨੇ ਜੀ ਨੂੰ ਸਾਰੇ ਦੁਨੀਆਂ ਦੇ ਅੰਦਰ ਨੂੰ ਪੜ੍ਹਨ ਵਾਲੇ, ਉਹ ਇਸ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਭਾਈ ਮਰਦਾਨਾ ਜੀ ਨੂੰ ਕੁਝ ਗੱਲਾਂ ਕਹਿੰਦੇ ਨੇ ਕਿ ਮਰਦਾਨਿਆ ਇੱਥੇ ਲੰਬੀਆਂ ਨਾ ਸੋਚ ਕੇ ਬੈਠ ਜਾ, ਇਹ ਜਿਹਨਾਂ ਦੇ ਕੋਲ ਆ ਗਏ ਇਹ ਬਹੁਤੇ ਚੰਗੇ ਬੰਦੇ ਨੇ। ਤੇ ਸਤਿਗੁਰੂ ਕੀ ਮਰਦਾਨੇ ਨੂੰ ਕਹਿੰਦੇ ਨੇ,

ਤੀਹ ਦੁਨੀ ਦੇ ਮਾਲਕ ਸਤਿਗੁਰੂ ਭਾਈ ਮਰਦਾਨਾ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਮਰਦਾਨਿਆ, ਇਹ ਜਿੰਨੇ ਉੱਪਰੋਂ ਮਿੱਠੇ ਮਿੱਠੇ ਲੱਗਦੇ ਆ ਨਾ, ਇਹ ਅੰਦਰੋਂ ਓਨੇ ਜ਼ਹਿਰੀਲੇ, ਅੰਦਰੋਂ ਨਾ ਆ ਗਿਆ, ਇਹ ਜ਼ਹਿਰ ਦੀਆਂ ਪੁੜੀਆਂ ਨੇ, ਅੰਦਰੋਂ ਬਾਹਰੋਂ ਮਿੱਠੇ ਮਿੱਠੇ ਲੱਗਦੇ ਆ। ਸਤਸੰਗ ਜੀ, ਗੁਰਦੇਵ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੂੰ ਵਧੀਆ ਇੱਕ ਕਮਰਾ VIP ਟ੍ਰੀਟਮੈਂਟ ਦੇ ਦਿੱਤੀ, ਸਪੈਸ਼ਲ ਕਮਰਾ। ਉਹਦਾ ਕਾਰਨ ਪਤਾ ਕੀ? ਵੀ ਸੱਚੇ ਸਤਿਗੁਰਾਂ ਦੇ ਚਿਹਰੇ ਦੇ ਜਲਾਲ ਤੋਂ ਇਹ ਭਾਸ ਰਿਹਾ ਸੀ ਇਹ ਕੋਈ ਅਮੀਰ ਸੌਦਾਗਰ ਹੈ। ਲਾਲ ਸੂਆ ਗਦ ਗਦ ਕਰਦਾ ਸਤਿਗੁਰਾਂ ਦਾ ਚਿਹਰਾ, ਚਿੱਟਾ ਦਾੜਾ, ਸੋਹਣੇ ਸਾਫ ਕੱਪੜੇ ਸੁਤਰੇ, ਤੇ ਗੁਰੂ ਪਿਆਰਿਓ, ਗੁਰੂ ਸ਼ਹਿਨਸ਼ਾਹ ਦੇ ਚਿਹਰੇ ਦੇ ਇਸ ਆਪ ਭਾਵ ਨੂੰ ਦੇਖ ਕੇ ਇਹ ਕੋਈ ਵੱਡਾ ਅਮੀਰ ਸੌਦਾਗਰ ਲੱਗਦਾ ਹੈ, ਔਰ ਇਹਦੇ ਕੋਲ ਬੇਅੰਤ ਧਨ ਲੱਗਦਾ ਹੈ, ਤੇ ਸਾਧੂਆਂ ਵਾਲਾ ਲਿਬਾਸ ਸ਼ਾਇਦ ਇਸ ਕਰਕੇ ਇਸ ਬਾਬੇ ਨੇ ਪਾਇਆ ਹੋਣਾ ਕਿ ਰਸਤੇ ਵਿੱਚ ਸਾਨੂੰ ਕੋਈ ਲੁੱਟ ਨਾ ਲਵੇ, ਬਈ ਲੋਕ ਇਹ ਸਮਝਣ ਇਹ ਕੋਈ ਫਕੀਰ ਜਾਂਦੇ, ਕੋਈ ਸਾਧੂ ਜਾਂਦੇ ਆ, ਇਸ ਕਰਕੇ ਇਹਨਾਂ ਨੇ ਲੋਕਾਂ ਨੂੰ ਭੁਲੇਖੇ ਵਿੱਚ ਪਾਉਣ ਵਾਸਤੇ ਤੇ ਇੱਦਾਂ ਦੇ ਲਿਬਾਸ ਪਾਏ ਆ। ਔਰ ਇਹ ਕੌਣ ਸੋਚ ਰਿਹਾ ਜੀ? ਸੱਜਣ ਠੱਗ ਤੇ ਉਹਦੇ ਚੇਲੇ ਸੋਚ ਰਿਹਾ, ਇਹ ਗੁਰਦੇਵ ਪਾਤਸ਼ਾਹ ਦੇ ਬਾਰੇ ਸੋਚ ਰਿਹਾ। ਹੁਣ ਜਦੋਂ ਵਧੀਆ ਕਮਰਾ ਮਿਲ ਗਿਆ, ਮਰਦਾਨਾ ਅੱਛਾ ਚਕਰ ਉੱਠਿਆ, ਬਾਬਾ ਅੱਜ ਨਜ਼ਾਰਾ ਆਊਗਾ, ਅੱਜ ਇੱਥੇ ਸੌਣ ਦਾ ਨਜ਼ਾਰਾ, ਖਾਣ ਪੀਣ ਦਾ ਨਜ਼ਾਰਾ ਆਊ, ਕਿੱਦਾਂ ਅੱਗੇ ਪਿੱਛੇ ਤੁਰੇ ਫਿਰਦੇ ਆ, ਬੜੇ ਵਧੀਆ ਸੇਵਾਦਾਰ ਹੈ ਸਤਿਗੁਰੂ। ਤੇ ਮਹਾਰਾਜ ਹੁਣ ਆਪਾਂ ਇੱਥੇ ਦਸਕਦਾ ਰਹਿ ਲਾਂਗੇ ਨਾ? ਤੇ ਧੰਨ ਗੁਰੂ ਮਹਾਰਾਜ ਕਹਿੰਦੇ, ਮਰਦਾਨਿਆ ਜੋ ਤੂੰ ਸੋਚਦਾ ਉਹ ਨਹੀਂ ਗਾ, ਜੋ ਤੂੰ ਸੋਚ ਰਿਹਾ ਨਹੀਂ, ਇਹ ਰਾਤ ਨੂੰ ਆਪਾਂ ਨੂੰ ਕਤਲ ਕਰਨ ਦਾ ਉਪਰਾਲਾ ਕਰਨਗੇ, ਇਹ ਠੱਗ ਆ, ਇਹ ਕੋਈ ਸਾਧੂ ਤੁਹਾਡੀ ਇਹ ਦੁਨੀਆਂ ਦੀਆਂ ਸੇਵਾ ਕਰਨ ਵਾਸਤੇ ਨਹੀਂ ਆਏ ਹੋਏ, ਇਹ ਲੋਕਾਂ ਨੂੰ ਰਾਤ ਨੂੰ ਕਤਲ ਕਰ ਦਿੰਦੇ ਆ, ਖੂਹ ਦੇ ਵਿੱਚ ਸੁੱਟ ਦਿੰਦੇ ਆ, ਉਹਦਾ ਤਲਾ ਮਲਾ ਖਤਮ ਕਰ ਦਿੰਦੇ ਆ, ਇੱਥੋਂ ਤੱਕ ਉੱਥੇ ਬਾਹਰ ਜਾ ਕੇ ਟੋਆ ਪੱਟ ਕੇ ਤੇ ਲਾਸ਼ਾਂ ਵੀ ਦੱਬ ਦਿੰਦੇ ਆ, ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਆ। ਹੁਣ ਮਰਦਾਨਾ ਜੀ ਦਾ ਜਿਹੜਾ ਨਾ ਹਾਵ ਭਾਵ ਚਿਹਰੇ ਦਾ ਬਦਲ ਗਿਆ, ਤੇ ਸਤਿਗੁਰਾਂ ਨੂੰ ਆਖਣ ਲੱਗਾ, ਗੁਰਦੇਵ ਪਾਤਸ਼ਾਹ ਜੇ ਪਤਾ ਸੀ ਫਿਰ ਇੱਥੇ ਕਾਹਤੋਂ ਆਏ ਆ, ਮਹਾਰਾਜ ਇੱਥੇ ਕਾਹਦੇ ਵਾਸਤੇ ਆਏ ਆ, ਮਰਨ ਵਾਸਤੇ ਆਏ ਆ? ਮਹਾਰਾਜ ਤੁਹਾਨੂੰ ਸਾਰਾ ਕੁਝ ਪਤਾ ਹੁੰਦਾ, ਆਪੇ ਫਾਥੜੀਏ ਤੈਨੂੰ ਕੌਣ ਛਡਾਵੇ, ਮਹਾਰਾਜ ਸਭ ਕੁਝ ਜਾਣਦੇ ਹੋਏ ਵੀ ਆਪੇ ਤੁਸੀਂ ਇੱਥੇ ਕਾਹਦੇ ਵਾਸਤੇ ਲੈ ਕੇ ਆਏ ਆ? ਤੇ ਸਤਿਗੁਰ ਕਹਿੰਦੇ, ਮੇਰਾ ਅਕਾਲ ਪੁਰਖ ਲੈ ਕੇ ਆਇਆ, ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਉਹ ਦਾਤਾ ਲੈ ਕੇ ਆਇਆ, ਉਹਦੇ ਹੁਕਮ ਦੇ ਵਿੱਚ ਆਏ ਆ। ਤੇ ਭਾਈ ਮਰਦਾਨਾ ਜੀ ਡਰੇ ਹੋਏ ਜਿਹਾ ਕਹਿੰਦੇ ਆ, ਸਤਿਗੁਰੂ ਜੇ ਤੁਹਾਨੂੰ ਪਤਾ ਇਹ ਇੱਦਾਂ ਦੇ ਆ ਤੇ ਇੱਦਾਂ ਕਰੀਏ, ਕਮਰੇ ਦੇ ਵਿੱਚ ਸਮਾਨ ਇਸੇ ਤਰ੍ਹਾਂ ਪੈ ਰਹਿਣ ਦਿੰਦੇ ਆ, ਆਪਣਾ ਸਾਜ ਪਿਆ ਆ, ਆਪਣਾ ਸਮਾਨ ਪਿਆ, ਮੰਜਾ ਲੀੜਾ ਬਿਸਤਰਾ ਪਿਆ ਆ ਮਾੜਾ ਮੋਟਾ, ਔਰ ਆਪਾਂ ਹੌਲੀ ਹੌਲੀ ਗੱਲਾਂ ਬਾਤਾਂ ਕਰਦੇ, ਕਿਉਂ ਨਾ ਬਾਹਰ ਨਿਕਲ ਚੱਲੀਏ, ਤੇ ਫਿਰ ਜਦੋਂ ਦੂਰ ਹੌਲੀ ਹੌਲੀ ਆਪਾਂ ਸਹੀ ਜੇ ਗੱਲਾਂ ਬਾਤਾਂ ਕਰਦੇ, ਕਿਤੇ ਦੂਰ ਚਲਾਵਾਂਗੇ, ਫਿਰ ਅੱਗੇ ਜਾ ਕੇ ਇਹਨਾਂ ਦੀਆਂ ਅੱਖਾਂ ਤੋਂ ਆਪਾਂ ਓਹਲੇ ਹੋ ਜਾਵਾਂਗੇ, ਫਿਰ ਆਪਾਂ ਇਹਨਾਂ ਨੂੰ ਕੀ ਲੱਭਣਾ। ਸਤਸੰਗ ਜੀ, ਇੱਦਾਂ ਦੀਆਂ ਭਾਈ ਮਰਦਾਨਾ ਜੀ ਗੱਲਾਂ ਬਾਤਾਂ ਕਰਦੇ ਹੋਏ ਗੁਰਦੇਵ ਪਾਤਸ਼ਾਹ ਨੂੰ ਕਹਿ ਰਹੇ ਵੀ ਆਪਾਂ ਇੱਥੋਂ ਕਿਸਕ ਚੱਲੀਏ, ਸਮਾਨ ਹੀ ਆ, ਛੱਡੋ ਪਰ ਆਪਾਂ ਹੋਰ ਲੈ ਲਾਂਗੇ। ਤੇ ਪਰ ਸੱਚੇ ਸਤਿਗੁਰ ਕਹਿੰਦੇ, ਨਹੀਂ ਮਰਦਾਨਿਆ, ਅਸੀਂ ਭੱਜਣ ਵਾਸਤੇ, ਜਾਨ ਲੁਕਾਉਣ ਵਾਸਤੇ ਨਹੀਂ ਆਏ ਹੋਏ, ਇਹਨਾਂ ਪਾਪੀਆਂ ਨੂੰ ਆਪਾਂ ਇੱਕ ਸੱਚ ਦਾ ਰਸਤਾ ਦਿਖਾਲਣ ਵਾਸਤੇ ਆਏ ਹੋਏ ਆ। ਤੇ ਸੱਚੇ ਸਤਿਗੁਰਾਂ ਨੇ ਆਖ ਦਿੱਤਾ ਸੀ, ਮਰਦਾਨਿਆ ਖਾਈ ਨਾ ਕੁਛ ਵੀ, ਦੁੱਧ ਵੀ ਦੇਣਗੇ ਪੀਣ ਲਈ, ਪ੍ਰਸ਼ਾਦਾ ਬੜਾ ਚੋਪੜਿਆ ਦੇਣਗੇ, ਵਧੀਆ ਦੇਸੀ ਘੇ ਪਾਪਾ ਦੇਣਗੇ, ਖਾਈ ਨਾ ਕੁਛ ਵੀ। ਬਚਨਾਂ ਦਾ ਵੱਧਾ ਮਰਦਾਨਾ ਡਰਿਆ ਹੋਇਆ ਗੁਰਦੇਵ ਪਾਤਸ਼ਾਹ ਦੇ ਕੋਲ ਬੈਠ ਗਿਆ। ਸਤਸੰਗ ਜੀ, ਨਿਰੰਕਾਰ ਪਾਤਸ਼ਾਹ ਧੰਨ ਗੁਰੂ ਮਹਾਰਾਜ ਜੀ ਦੀ ਸੁਰਤੀ ਉਸ ਵਾਹਿਗੁਰੂ ਦੇ ਨਾਲ ਜੁੜ ਗਈ ਹੈ। ਤਦ ਤੱਕ ਕੁਝ ਬੰਦੇ ਆਉਂਦੇ ਆ ਸੱਜਣ ਦੇ ਨਾਲ ਦੇ, ਉਹ ਆ ਕੇ ਪ੍ਰਸ਼ਾਦੇ ਦੀ ਪੇਸ਼ਕਸ਼ ਕਰਦੇ ਆ, ਮਹਾਰਾਜ ਮਹਾਂਪੁਰਸ਼ੋ ਪ੍ਰਸ਼ਾਦਾ ਛਕੋ। ਸੱਚੇ ਸਤਿਗੁਰ ਜਵਾਬ ਦੇ ਦਿੰਦੇ ਆ, ਕਹਿੰਦੇ ਨਹੀਂ ਭਾਈ ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਕਿਉਂ? ਕਹਿੰਦੇ ਨਹੀਂ, ਅਸੀਂ ਕਿਸੇ ਦੇ ਪਾਪਾਂ ਦਾ ਖਾ ਕੇ ਉਹਨਾਂ ਦੇ ਨਾਲ ਪਾਪਾਂ ਦੇ ਭਾਗੀ ਨਹੀਂ ਬਣਨਾ ਚਾਹੁੰਦੇ। ਹੁਣ ਗੁਰੂ ਪਿਆਰਿਓ, ਅੰਦਰਲੀਆਂ ਬੁੱਝੀਆਂ ਗਈਆਂ, ਮਹਾਰਾਜ ਜੀ ਨੇ ਇੱਕ ਮਾੜੀ ਜੀ ਟਕੋਰ ਲਾ ਦਿੱਤੀ ਹੈ ਕਿ ਕਿਸੇ ਦੀ ਪਾਪ ਦੀ ਕਮਾਈ ਦੇ ਵਿੱਚੋਂ ਅਸੀਂ ਖਾ ਕੇ ਅਸੀਂ ਕਿਉਂ ਪਾਪਾਂ ਦੇ ਭਾਗੀ ਬਣੀਏ, ਨਹੀਂ ਅਸੀਂ ਭੁੱਖੇ ਸੌ ਲਾਂਗੇ। ਹੁਣ ਪਿਆਰਿਓ, ਇਹਨਾਂ ਦੇ ਮਨ ਦੇ ਉੱਤੇ ਸੱਟ ਵੱਜੀ ਹੈ ਤੇ ਚਲੇ ਜਾਂਦੇ ਨੇ, ਥੋੜ੍ਹਾ ਜਿਹਾ ਸਮੇਂ ਬਾਅਦ ਚਲੇ ਜਾਂਦੇ ਆ। ਫਿਰ ਸੋਚ ਵਿਚਾਰ ਕੇ ਅੱਧੀ ਕੁ ਰਾਤ ਹੋ ਗਈ ਹੈ, ਹੁਣ ਇਹ ਸੋਚਦੇ ਸੌਂ ਗਏ ਹੋਣੇ ਆ, ਉਹ ਫਕੀਰ ਸੌਂ ਗਏ ਹੋਣੇ ਆ।
ਤੇ ਹੁਣ ਸੁੱਤਿਆ ਹੈ ਉਹਨੇ, ਹੁਣ ਇਹਨਾਂ ਕੋਲ ਇਹਨਾਂ ਨੂੰ ਇਹ ਸ਼ੱਕ ਪੈ ਜਾਂਦੀ ਆ ਕਿ ਬਹੁਤ ਜ਼ਿਆਦਾ ਸਮਾਨ ਹੈ, ਹੀਰੇ ਮੋਤੀ ਜਵਾਹਰਾਤ ਹੋ ਸਕਦੇ ਨੇ, ਮਾਇਆ ਬੜੀ ਹੋ ਸਕਦੀ ਆ, ਸੋਨੇ ਦੀਆਂ ਮੋਹਰਾਂ ਹੋ ਸਕਦੀਆਂ, ਤੇ ਏਦਾਂ ਦਾ ਸ਼ਿਕਾਰ ਜੇ ਸਾਡੇ ਹੱਥ ਆਇਆ ਤੇ ਇਹ ਜਾਣ ਨਹੀਂ ਦੇਣਾ ਚਾਹੀਦਾ। ਹੁਣ ਸੱਜਣ ਦੇ ਜਿਹੜੇ ਸਾਥੀ ਸੀ ਉਹ ਕਦੋਂ ਸੌਂਦੇ ਸੀ, ਉਹਨਾਂ ਥੋੜ੍ਹਾ ਸੌਣਾ ਸੀ, ਉਹ ਤੇ ਮਾਰ ਦੇ ਵਿੱਚ ਸਨ, ਪਰ ਧੰਨ ਗੁਰੂ ਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਸੁੱਤੇ ਨਾ, ਇਹ ਮੋਰੀ ਦੇ ਵਿੱਚ ਦੀ ਆ ਕੇ ਦੇਖਦੇ ਨੇ ਵੀ ਸ਼ਾਇਦ ਸੌਂ ਗਏ ਹੋਣਗੇ, ਪਰ ਗੁਰਦੇਵ ਪਾਤਸ਼ਾਹ ਜਾਗਦੇ ਨੇ, ਵਾਹਿਗੁਰੂ ਨਿਰੰਕਾਰ ਦੇ ਨਾਲ ਸੁਰਤੀ ਜੁੜੀ ਹੋਈ ਆ। ਆਖਰ ਉਹਨਾਂ ਬੇਈਮਾਨ ਠੱਗਾਂ ਲੁਟੇਰਿਆਂ ਦੇ ਕੋਲੋਂ ਬਹੁਤਾ ਚਿਰ ਨਾ ਰਿਹਾ ਗਿਆ, ਹੁਣ ਇਹ ਲੈ ਕੇ

ਸਤਿਗੁਰਾਂ ਦੀ ਰਹਿਮਤ ਹੁੰਦੀ ਹੈ। ਉਹ ਸੱਜਣ ਠੱਗ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਛਤਾਵਾ ਕਰਕੇ ਆਪਣੇ ਪਾਪ ਧੋ ਲੈਂਦਾ ਹੈ ਤੇ ਸੱਚੇ ਸਤਿਗੁਰ ਰਹਿਮਤ ਭਰਿਆ ਹੱਥ ਉਹਦੇ ਸਿਰ ਦੇ ਉੱਤੇ ਰੱਖਦੇ ਨੇ। ਸੱਜਣਾ, ਇਹ ਅਮੁੱਲਾ ਜਨਮ ਮਿਲਿਆ, ਇਹ ਲੋਕਾਂ ਨਾਲ ਬੇਈਮਾਨੀਆਂ ਠੱਗੀਆਂ ਮਾਰਨ ਵਾਸਤੇ ਨੇ ਇਹਨੂੰ ਸਵਾਰ ਲਾ। ਤੇ ਗੁਰੂ ਪਿਆਰਿਓ, ਇਤਿਹਾਸ ਕਹਿੰਦਾ ਹੈ, ਹੁਣ ਸਤਸੰਗ ਜੀ ਦਰਅਸਲ ਜੇ ਆਪਾਂ ਦੇਖੀਏ, ਗੌਰ ਨਾਲ ਦੇਖੀਏ ਨਾ, ਤੇ ਸੱਜਣ ਠੱਗ ਵਰਗਾ ਜੀਵਨ ਸਾਡਾ ਨਹੀਂ ਹੈ। ਅਸੀਂ ਠੱਗ ਠੱਗ ਕਹਿ ਕੇ ਆਪ ਉਦੋਂ ਵੱਡੇ ਠੱਗ ਬਣੇ ਫਿਰਦੇ ਹਾਂ, ਕਿਤੇ ਕਾਸ਼ ਉਹਦੇ ਵਰਗਾ ਸਾਡਾ ਵੀ ਜੀਵਨ ਬਣ ਜਾਵੇ। ਇੱਕੋ ਹੀ ਗੁਰਬਾਣੀ ਦੀ ਉਹਨੇ ਸ਼ਬਦ ਸੁਣਿਆ ਸੀ, ਇੱਕੋ ਹੀ। ਸਤਿਗੁਰਾਂ ਨੇ ਕੋਈ ਅਖੰਡ ਪਾਠ ਨਹੀਂ ਸੀ ਰੱਖਿਆ, ਕੋਈ ਸਹਿਜ ਪਾਠ ਜਾਂ ਕੋਈ ਬਹੁਤ ਵੱਡਾ ਲੰਬਾ ਕਈ ਦਿਨ ਦਾ ਅਖੰਡ ਪਾਠ ਜਾਂ ਹੋਰ ਪਾਠ ਨਹੀਂ ਸੀ ਰੱਖਿਆ, ਇੱਕੋ ਹੀ ਸ਼ਬਦ। ਉਹ ਸ਼ਬਦ ਅੱਜ ਵੀ ਹੈ ਗੁਰਬਾਣੀ ਦੇ ਵਿੱਚ। ਉਹ ਬਾਬੇ ਕਦੋਂ ਪੜ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ, ਜਾਂ ਤੇ ਅਸੀਂ ਸੁੱਤੇ ਪਏ ਹੁੰਦੇ ਹਾਂ ਤੇ ਜਾਂ ਮੰਜਿਆਂ ਦੇ ਉੱਤੇ ਬਾਹਰ ਵਿਹੜਿਆਂ ਦੇ ਬੈਠ ਬੈਠ ਕੇ ਧੁੱਪ ਸੇਕਦੇ ਹੁੰਦੇ ਹਾਂ, ਤੇ ਜਾਂ ਫਿਰ ਰਿਸ਼ਤੇਦਾਰਾਂ ਲਈ ਦੂਜੇ ਦਿਨ ਸ਼ਗਨ ਲੱਗਣਾ ਹੁੰਦਾ ਮੁੰਡੇ ਨੂੰ ਤੇ ਗੋਭੀ ਖਰੀਦਣ ਬਾਜ਼ਾਰ ਦੇ ਵਿੱਚ ਤੁਰੇ ਫਿਰਦੇ ਹੋਈਦਾ ਵੀ ਕੱਲ੍ਹ ਨੂੰ ਰਿਸ਼ਤੇਦਾਰ ਆਉਣੇ। ਗੁਰੂ ਸਾਹਿਬ ਦੀ ਕਿਹੜੀ ਗੱਲ ਆ, ਬਾਬਿਆਂ ਨੇ ਆਪੇ ਪੜ ਲੈਣਾ। ਹੁਣ ਸਤਸੰਗ ਜੀ, ਸੂਹੀ ਰਾਗ ਦੇ ਵਿੱਚ ਉਹ ਸ਼ਬਦ ਅੱਜ ਵੀ ਹੈ ਜਿਹੜਾ ਸੱਜਣ ਠੱਗ ਨੇ ਸੁਣ ਕੇ ਆਪਣਾ ਜੀਵਨ ਸਵਾਰ ਲਿਆ ਸੀ, ਤੇ ਸਤਿਗੁਰ ਰਹਿਮਤ ਕਰੇ ਇਦਾਂ ਦਾ ਉਹ ਸਾਡੇ ਜੀਵਨ ਦੇ ਵਿੱਚ ਪਲ ਆ ਜਾਵੇ ਜਿੱਦਾਂ ਦਾ ਭਾਈ ਸੱਜਣ ਦੇ ਆਇਆ ਸੀ। ਸਤਸੰਗ ਜੀ, ਸਾਡੇ ਸਮਾਜ ਨੂੰ ਇੱਕ ਬੜੀ ਮਾੜੀ ਆਦਤ ਆ, ਜੇ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਬੁਰੇ ਕੰਮਾਂ ਵੱਲੋਂ ਨੇਕ ਕੰਮ ਵੱਲ ਆਉਣਾ ਵੀ ਚਾਹੁੰਦਾ ਹੋਵੇ ਨਾ, ਤੇ ਸਾਡਾ ਸਮਾਜ ਉਹਨੂੰ ਆਉਣ ਹੀ ਨਹੀਂ ਦਿੰਦਾ। ਕੋਈ ਆਪਣਾ ਜੀਵਨ ਬਦਲਣਾ ਚਾਹੁੰਦਾ ਹੋਵੇ ਨਾ, ਨਹੀਂ ਬਦਲ ਦਿੰਦੇ ਉਹਨੂੰ। ਟਿੱਚਰਾਂ, ਉਹਨੂੰ ਮਜ਼ਾਕ, ਤੇ ਲੋਕਾਂ ਦੇ ਵਿੱਚ ਪ੍ਰਚਾਰ ਪਤਾ ਕਿੱਦਾਂ ਦਾ ਕੀਤਾ ਜਾਂਦਾ, ਲਓ ਜੀ 900 ਚੂਹਾ ਖਾ ਕੇ ਬਿੱਲੀ ਕਿੱਧਰ ਚੱਲੀ ਆ ਜੀ, ਆਹ ਕੁਛ ਕਹੀਦਾ, ਆਹ ਰਹਿ ਗਿਆ ਸਾਡੇ ਪੱਲੇ। ਜੇ ਕੋਈ ਸੁਧਰਨਾ ਚਾਹੁੰਦਾ ਹੈ ਨਾ, ਉਹਨੂੰ ਨਹੀਂ ਸੁਧਰਨ ਦਿੱਤਾ ਜਾਂਦਾ। ਤੇ ਹੁਣ ਜੇ ਆਪਾਂ ਦੇਖੀਏ ਜਾਈਏ, ਅਸੀਂ ਓਨੇ ਪਾਪ ਕੀਤੇ ਨਹੀਂ ਜਿੰਨੇ ਸੱਜਣ ਠੱਗ ਨੇ ਕੀਤੇ, ਪਰ ਉਹ ਸਤਿਗੁਰਾਂ ਦੀ ਰਹਿਮਤ ਦਾ ਪਾਤਰ ਬਣ ਜਾਂਦਾ। ਕਿਸੇ ਨੇ ਟਿੱਚਰ ਨਹੀਂ ਉਹਨੂੰ ਕੀਤੀ, ਉਹਨੇ ਜੀਵਨ ਸਵਾਰ ਲਿਆ ਸੀ। ਕਈ ਵਾਰ ਬੰਦਾ ਆਪਣੇ ਆਪ ਹੀ ਡਰਿਆ ਪੈਂਦਾ, ਨਹੀਂ ਨਹੀਂ ਮੈਨੂੰ ਕਿਹਨੇ ਬਖਸ਼ਣਾ, ਮੈਂ ਬਹੁਤ ਕੁਕਰਮ ਕੀਤੇ ਆ, ਮੈਨੂੰ ਕਿੱਥੇ ਬਖਸ਼ਿਆ ਜਾਣਾ। ਇਹ ਦੀਨ ਦਿਆਲ ਸੱਚੇ ਸਤਿਗੁਰੂ ਗੁਰੂ ਪਿਆਰਿਓ, ਇਹ ਬਹੁਤ ਵੱਡੀਆਂ ਵੱਡੀਆਂ ਭੁੱਲਾਂ ਬਖਸ਼ ਦਿੰਦਾ। ਜੇ ਕਿਤੇ ਰਹਿਮਤ ਦੇ ਨਾਲ ਇਹਦੀ ਰਹਿਮਤ ਹੋ ਜਾਵੇ ਨਾ, ਤੇ ਗੁਰੂ ਪਿਆਰਿਓ ਪਿਆਰ ਦੇ ਨਾਲ ਇਹਦੇ ਚਰਨਾਂ ਦੇ ਵਿੱਚ ਇੱਕ ਵਾਰ ਆ ਜਾਈਏ, ਤੇ ਇਹ ਮਲਕ ਭਾਗੋ ਵਰਗਿਆਂ ਦੇ ਬੇੜੇ ਪਾਰ ਕਰ ਦਿੰਦਾ, ਇਹ ਕੌਡੇ ਵਰਗਿਆਂ ਦੇ ਬੇੜੇ ਪਾਰ ਕਰ ਦਿੰਦਾ, ਇਹ ਭੂਮੀਏ ਚੋਰ ਨੂੰ ਉਤਾਰ ਦਿੰਦਾ, ਇਹ ਸੱਜਣ ਠੱਗ ਨੂੰ ਉਤਾਰ ਦਿੰਦਾ, ਤੇ ਅਸੀਂ ਕਿਹਦੇ ਪਾਣੀ ਆ ਰਹੇ, ਸਾਨੂੰ ਵੀ ਤਾਰ ਦੇਵੇਗਾ, ਇਹ ਸਾਨੂੰ ਵੀ ਤਾਰ ਦੇਵੇਗਾ। ਹੁਣ ਗੁਰੂ ਪਿਆਰਿਓ ਇਹ ਹੁਣ ਸਤਿਗੁਰ ਪਤਾ ਇਹਨੂੰ ਕੀ ਸਿੱਖਿਆ ਦਿੰਦੇ, ਇਹ ਨਹੀਂ ਵੀ ਠੀਕ ਆ ਵੀ ਤੂੰ ਹੁਣ ਸੁਧਰ ਗਿਆ, ਨਹੀਂ ਇੱਦਾਂ ਨਹੀਂ ਆਖਿਆ। ਸੱਜਣਾ, ਹੁਣ ਜਦੋਂ ਇਹਨੇ ਆਖਿਆ ਮਹਾਰਾਜ ਮੈਨੂੰ ਬਖਸ਼ ਦਿਓ, ਮੈਂ ਅੱਗੇ ਵਾਸਤੇ ਪਾਪ ਨਹੀਂ ਕਰਾਂਗਾ, ਤੇ ਸਤਿਗੁਰ ਕਹਿੰਦੇ ਨਹੀਂ ਇੱਦਾਂ ਨਹੀਂ ਗੱਲ ਬਣਨੀ, ਜਿਹੜਾ ਲੋਕਾਂ ਦਾ ਲੁੱਟਿਆ ਹੋਇਆ ਪਹਿਲਾਂ ਵਾਪਸ ਕਰ, ਜੀਰੋ ਤੋਂ ਆਪਣਾ ਜ਼ਿੰਦਗੀ ਨੂੰ ਸ਼ੁਰੂ ਕਰ, ਔਰ ਫਿਰ ਆਪਣੇ ਹੱਕ ਦੀ ਕਮਾਈ ਕਰਕੇ ਆ ਜੋ ਤੂੰ ਬਣਾਇਆ ਨਾ ਸੇਵਾ ਕਰਦਾ, ਇਹ ਸੇਵਾ ਕਰਦਾ ਰਹਿ, ਔਰ ਇੱਥੇ ਸੱਚ ਦੀ ਧਰਮਸ਼ਾਲ ਤੇ ਇੱਥੇ ਰੱਬ ਦੇ ਉਸ ਵਾਹਿਗੁਰੂ ਦੇ ਧਰਮ ਦਾ ਪ੍ਰਚਾਰ ਕਰ। ਤੇ ਸੱਚੇ ਸਤਿਗੁਰਾਂ ਨੇ ਸਿੱਖ ਧਰਮ ਦਾ ਪ੍ਰਚਾਰ ਬਣਾਇਆ ਸੀ ਇਸ ਸੱਜਣ ਜੀ ਨੂੰ, ਇਹ ਭਾਈ ਸੱਜਣ ਜੀ ਬਣ ਗਏ ਸਨ ਸਤਿਗੁਰ ਰਹਿਮਤ ਕਰ। ਸਤਸੰਗ ਜੀ, ਢਾਡੀ ਜਥਾ ਇੱਕ ਮਹੀਨਾ ਤੁਹਾਡੀਆਂ ਸੇਵਾਵਾਂ ਨਿਭਾ ਚੁੱਕਾ ਹੈ, ਤੁਸੀਂ ਬਹੁਤ ਪਿਆਰ ਬਖਸ਼ਿਆ, ਪ੍ਰਬੰਧਕ ਵੀਰਾਂ ਨੇ ਬਹੁਤ ਪਿਆਰ ਬਖਸ਼ਿਆ, ਔਰ ਸੰਗਤ ਦੇ ਪਿਆਰ ਦੇ ਤੇ ਹਮੇਸ਼ਾ ਅਸੀਂ ਰੇੜੀ ਰਵਾਂਗੇ। ਗੁਰੂ ਘਰ ਦੇ ਵਜ਼ੀਰ ਸਾਹਿਬ ਭਾਈ ਬਲਜੀਤ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਭਾਈ ਅਰਵਿੰਦਰ ਸਿੰਘ ਜੀ, ਭਾਈ ਜਗਦੇਵ ਸਿੰਘ ਜੀ ਜਾਂਚਕ ਸਾਹਿਬ, ਸਾਰੇ ਅਤੀ ਸਤਿਕਾਰਯੋਗ ਬੜੇ ਪਿਆਰ ਵਾਲੇ ਨੇ, ਔਰ ਜੇ ਕਿਤੇ ਸਤਿਗੁਰਾਂ ਦਾ ਸਬੱਬ ਬਣਿਆ ਫਿਰ ਤੁਹਾਡੇ ਦਰਸ਼ਨ ਦਾਰੇ ਕਰਾਂਗੇ। ਗੁਰੂ ਨਾਨਕ ਮਹਾਰਾਜ ਜੀ ਦਾ ਇਤਿਹਾਸ ਜਿਹੜਾ ਨਾ, ਸਾਨੂੰ ਮਹੀਨਾ ਹੋ ਗਿਆ, ਸਮਝ ਲਓ ਵੀ ਇੱਕ ਮਹੀਨਾ ਹਾਲੇ ਹੋਰ ਲੱਗ ਸਕਦਾ ਹੈ, ਬੜੇ ਪ੍ਰੇਮ ਨਾਲ ਜਿੱਦਾਂ ਤੁਸੀਂ ਸੁਣਦੇ ਹੋ ਇੱਦਾਂ ਇੱਕ ਮਹੀਨਾ ਘੱਟੋ ਘੱਟ ਹੋਰ ਲੱਗ ਸਕਦਾ, ਇਹ ਤੋਂ ਵੱਧ ਵੀ ਟਾਈਮ ਲੱਗ ਸਕਦਾ। ਔਰ ਜਿਹਨਾਂ ਪੈੜਾਂ ਦੇ ਉੱਤੋਂ ਦੀ ਸਤਿਗੁਰੂ ਲੰਘੇ ਸਨ, ਔਰ ਅਸੀਂ ਉਹਨਾਂ ਨੂੰ ਖੋਜਦੇ ਖੋਜਦੇ ਇੱਥੇ ਕੁ ਤੱਕ ਪਹੁੰਚੇ ਹਾਂ, ਬੜਾ ਹਾਲੇ ਇਤਿਹਾਸ ਅੱਗੇ ਪਿਆ। ਸਤਸੰਗ ਜੀ, ਅਸੀਂ ਰਿਣੀ ਰਵਾਂਗੇ ਤੁਹਾਡੇ, ਇੱਕ ਮੇਰੀ ਸਾਡੀ ਬੇਨਤੀ ਹੁੰਦੀ ਆ ਕੌਮ ਦੇ ਪ੍ਰਚਾਰਕਾਂ, ਮੈਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਿਆ ਕਰਦਾ ਹੈ ਜਿਹੜੇ ਇੱਥੇ ਕੈਨੇਡਾ ਦੀ ਧਰਤੀ 'ਤੇ ਪੰਜਾਬ ਦੇ ਵਿੱਚੋਂ ਆਏ ਆ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਵਾਸਤੇ।
ਨੌਜਵਾਨ ਵੀਰੋ, ਤੁਹਾਨੂੰ ਤੁਹਾਡੇ ਮਾਪਿਆਂ ਨੇ ਬੜਾ ਤੁਹਾਡੇ ਤੇ ਆਸਾਂ ਰੱਖ ਕੇ ਇਹਨਾਂ ਵਿਦੇਸ਼ਾਂ ਦੇ ਵਿੱਚ ਭੇਜਿਆ। ਇੱਥੇ ਹੁੱਲੜਬਾਜ਼ੀਆਂ ਨਾ ਕਰੋ। ਸਾਡੀ ਕੌਮ ਦਾ ਸਿਰ ਨੀਵਾਂ ਹੁੰਦਾ ਜਦੋਂ ਤੁਸੀਂ ਹੁੱਲੜਬਾਜ਼ੀਆਂ ਕਰਦੇ, ਤੇ ਗੁਰੂ ਪਿਆਰਿਓ ਉਹ ਨਸਲੀ ਵਿਤਕਰੇ ਕਰਨ ਵਾਲੇ ਫਿਰ ਸਾਡੇ ਗੁਰਦੁਆਰਿਆਂ ਨੂੰ ਲੈਟਰ ਲਿਖ ਲੈ ਕੇ ਧਮਕੀਆਂ ਦਿੰਦੇ ਨੇ, ਕਿਤੇ ਸਾਡੇ ਕੋਲੋਂ ਗਲਤੀ ਹੋਈ ਹੋਈ ਆ, ਇਹਨੂੰ ਮੰਨੀਏ ਜਾਂ ਨਾ ਮੰਨੀਏ। ਹੁਣ ਇਹ ਜਿਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਨਾ, ਔਰ ਇਹਨਾਂ ਜੇ ਹੁਣ ਗੁਰੂ ਪਿਆਰਿਓ ਜੇ ਅਸੀਂ ਇਹਨਾਂ ਦੇ ਕਈ ਹੋਰ ਚੀਜ਼ਾਂ ਨੂੰ ਫਾਲੋ ਕਰ ਲਿਆ, ਆਪਾਂ ਕਈ ਇਹਨਾਂ ਦੀਆਂ ਚੰਗੀਆਂ ਗੱਲਾਂ ਨੂੰ ਫਾਲੋ ਕਰ ਲਿਆ, ਔਰ ਇੱਕ ਇਹ ਵੀ ਫਾਲੋ ਕਰ ਲਈਏ ਵੀ ਜਿੱਦਾਂ ਇਹ ਇਨਸਾਨਾਂ ਵਾਂਗ ਰਹਿੰਦੇ ਆ ਉੱਦਾਂ ਆਪਾਂ, ਮੈਂ ਸਾਰਿਆਂ ਦੀ ਇਹ ਗੱਲ ਨਹੀਂ ਕਰਦਾ, ਉਹ ਬਹੁਤ ਸਿਆਣੇ ਉਹ ਬੱਚੇ ਨੇ, ਨੌਜਵਾਨ ਨੇ, ਜਿਨ੍ਹਾਂ ਦੇ ਦਿਲਾਂ ਦੇ ਵਿੱਚ ਹੈ ਵੀ ਸਾਡੇ ਮਾਪਿਆਂ ਨੇ ਜ਼ਮੀਨਾਂ ਵੇਚ ਕੇ ਸਾਨੂੰ ਇੱਥੇ ਘੱਲਿਆ, ਅਸੀਂ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਦੇ ਹਾਂ। ਅਤੇ ਗੁਰੂ ਪਿਆਰਿਓ ਜਿਹੜੇ ਪੰਜਾਬ 'ਚੋਂ ਵਿਗੜੇ ਹੋਏ ਆਏ ਆ ਉਹ ਇੱਥੇ ਆ ਕੇ ਫਿਰ ਹੁੱਲੜਬਾਜ਼ੀਆਂ ਜਦੋਂ ਕਰਦੇ ਆ, ਇਹ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ। ਇਹ ਸਾਡੀ ਅਰਜ਼ ਹੈ, ਹੱਥ ਬੰਨ ਕੇ ਬੇਨਤੀ ਹੈ ਕੌਮ ਦੇ ਪ੍ਰਚਾਰ ਹੋਣ ਦੇ ਨਾਤੇ ਵੀ ਆਪਾਂ ਹੁੱਲੜਬਾਜ਼ੀਆਂ ਨਾ ਕਰੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਅੰਮ੍ਰਿਤ ਛਕਣਾ ਗੁਰੂ ਕੇ ਸਿੱਖ ਦਾ ਪਹਿਲਾ ਫਰਜ਼ ਹੈ। ਜਦੋਂ ਅਸੀਂ ਅੰਮ੍ਰਿਤ ਛਕ ਲਵਾਂਗੇ ਨਾ, ਸਾਡਾ ਲਿਬਾਸ ਇੱਦਾਂ ਦਾ ਹੋ ਜਾਣਾ ਜਦੋਂ ਅਸੀਂ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਆਵਾਂਗੇ ਤੇ ਸਤਿਗੁਰਾਂ ਨੇ ਸਾਨੂੰ ਬਖਸ਼ ਦੇਣਾ, ਪਿਛਲੀਆਂ ਭੁੱਲਾਂ ਬਖਸ਼ ਦੇਵੇਗਾ, ਉਹ ਔਗਣ ਨਹੀਂ ਚਿਤਾਰਦਾ। ਆਪਾਂ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਹੁਣ ਸਤਸੰਗ ਜੀ ਬਸ ਇਹੀ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਹੁਣ ਆਨੰਦ ਸਾਹਿਬ ਦਾ ਪਾਠ ਹੋਵੇਗਾ ਔਰ ਉਸ ਤੋਂ ਬਾਅਦ ਅਰਦਾਸ ਬੇਨਤੀ ਤੇ ਹੁਕਮ। ਸੋ ਦਾਸ ਤੇ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪਿਆਰ, ਇਤਫਾਕ, ਸੁੱਖ, ਸ਼ਾਂਤੀ, ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭਾਗਿਆ ਪਾਲਣ ਦੀ ਸਮੱਤ ਬਖਸ਼ਣੀ, ਮਹਾਰਾਜ ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਰਣੀ ਆਇਓ ਨਾਥ ਨਿਦਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਨ ਕੋ ਹਰ ਦਾਨ ਤੂੰ ਅਥਾ ਅਪਾਰ ਅਤਿ ਉੱਚਾ ਕੋਈ ਅਵਰ ਨਾ ਤੇਰੀ ਪਾਤੇ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀਂ ਸੁਖ ਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸਵਾਮੀ ਤੁਧ ਭਾਵਾਂ

ਆਇਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਦੇ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਾਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜੇ ਵਾਹ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ। ਰਹਾਉ ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜੇ ਵਾਹ। ਤਾਤੀ ਵਾ ਉਹਨਾਂ ਲੱਗਈ, ਪਾਰ ਬ੍ਰਹਮ ਸ਼ਰਣ ਆਈ। ਜੋ ਗਿਰਦ ਹਮਾਰੇ, ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖੁੰਦ ਦੀਆਂ ਏਕਾਂ ਲਿਵਲਾਈ। ਰਹਾਉ ਰੱਖ ਲਈਏ ਤੇ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਾਈ, ਪ੍ਰਭ ਭੈ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂਣ ਹੈ ਛੁੱਟ ਹੈ, ਨਿਕਟ ਨਾ ਜਾਈਓ ਦੂਤ। ਸਲੋਕ ਮਹੱਲਾ ਪੰਜਵਾ। ਮਨ ਵਹਿ ਚਿਤਵੋ ਚਿਤਵਨੀ, ਉਦਮ ਕਰ ਉਠ ਨੀਤ। ਹਰ ਕੀਰਤਨ ਕਾ ਆਹਰੂ, ਹਰ ਦੇਹੁ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤਕਰ ਗਾਵੋ ਸੋਹਿਲਾ, ਸਿਵਰ ਹੋ ਸਿਜਣ ਹਾਰ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਓਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇਵਨ ਹਾਰ। ਤੇਰੇ ਦਾਨੇ ਕੀਮਤ ਨਾ ਪਾਵੇ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵਹੁ ਤੇਲ। ਦੇਹੋ ਸਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਾ, ਸਦੜੈ ਨਿਤ ਪਵਨ। ਸਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਾਨ। ਰੰਗ ਸੰਹਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰ ਤੇ ਕੀਰਤ ਹੋਏ। ਸੋ ਘਰ ਰਕ ਵਡਾਈ ਤੋਏ। ਰਹਾਉ ਵਿਸਵੇ ਚਸਿਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹ ਹੋਵਾ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੀ ਕੀਤੇ ਵੇਸ। ਰਾਗਤ ਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨਾਏ, ਤਾਰਕਾ ਮੰਡਲ ਜਨਕ ਮੋਤੀ। ਧੁੱਪ ਮਲੇ ਆਨ ਲੋ ਪਵਨ ਚਬਰੂ, ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜ ਅੰਤ ਭੇਰੀ। ਰਹਾਉ ਸਹਿਸ ਤਬ ਨੈਨ ਨਨ, ਨੈਨ ਹੈ ਤੋਹੇ ਕੋ ਸਹਿਸ ਮੂਤ ਨਾਇਕ ਤੋਹੀ। ਸਹਿਸ ਪਦ ਬਿਮਲ ਨਾਨ, ਏਕ ਪਦ ਗੰਧ ਬਿਨ। ਸਹਿਸ ਤਬ ਗੰਧ ਵਿੱਚ ਅਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਕੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਨੰਦ ਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾ ਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੌਤ ਪੁਨ ਵੱਡਾ ਹੈ। ਰਹਾਉ ਸਾਕਤ ਹਾਰਾ ਸਾਰ ਨਾ ਜਾਣਿਆ, ਤਿਨੇ ਅੰਤਰ ਹੋਮੇ ਕੰਡਾ ਹੈ। ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵ ਹੈ, ਜਿਮਕਾਲ ਸਹ ਹੈ ਸੇ ਡੰਡਾ ਹੈ। ਹਰਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਕਾਂਡ ਬ੍ਰਹਿਮੰਡਾ ਹੈ। ਆਮ ਗਰੀਬ ਮਸਕੀਨ ਪ੍ਰਭ ਤੇਰੇ,

ਸੁਣੋ ਮੇਰੇ ਮੀਤਾ, ਸੰਦ ਟਹਿਲ ਕੀ ਬੇਲਾ, ਈਹਾ ਖੜ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਦ ਕਟੈ ਦਿਨ ਸੁਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਤ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

ਕਉ ਨਾਨਕ ਸਭ ਤੇਰੀ ਵਡਿਆਈ, ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਲ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਲ ਗੁਰੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਧੂ ਜਾਏ ਤੇਗ ਬਹਾਦਰ ਸਿਮਰੀਐ ਕਾਨੂੰਨ ਦਿਆ ਵੈ ਧਾਏ ਸਭ ਥਾਈ ਉਹਨਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਸਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਉਹਨਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਨਾਮ ਬਣ ਕੇ ਬੇਸਤ ਕਾਲਜੁ ਕੇ ਜਹਾਜ ਹਲਤ ਬਲਦ ਕੇ ਰੱਖੇ ਲੋਭ ਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਕਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਓ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਾਂ ਤਖ਼ਤ ਤੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਚਾਰ ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈਏ ਸਿੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਜੀ ਸੁੱਖ ਵੇ ਤੇਰਾ ਹੀ ਨਾਮ ਜਿਤਾਵੇ ਨਾਨਕ ਨਾਮ ਤੇਰੇ ਭਾਣੇ

ਬਸ ਤੇਰਾ ਘਰ ਭਲਾ ਤੇਰੇ ਘਰ ਵਧਾਈ ਤੁਧ ਘਰ ਮਾਣ ਮਹੱਤਾ ਤੇ

ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿੱਠੇ ਸੱਚੇ ਪਾਤਿਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿਸ਼ਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਭੇਟਿਓ ਵੱਡ ਭਾਗੀ, ਮਨ ਹੈ ਭਇਆ ਪਰਗਾਸਾ, ਕੋਇ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। 609 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ
ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਾਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ, ਸੁਵਾਲਿਹੋ ਰੂਪ ਕੇਤੀ ਦਾਤ, ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ,
असंख मूरख अंध घोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़ियार कूड़े फिराहे, असंख मलेच मल भख खाहे, असंख निंदक सिर कर है भार, नानक नीच कह विचार वारिया ना जावा एक वार, जो तुद भावै साई भलीकार, तू सदा सलामत निरंकार, भरिया हाथ पैर तन देह, असंख नाव असंख थाव, अगम अगम असंख लोव, असंख कह है सिर भार होए, अखरी नाम अखरी सालाह, अखरी ज्ञान गीत गुण गाह, अखरी लिखन बोलन बाण, अखरा सिर संजोग वखान, जिन एह लिखे तिस सिर नाहे, जिव फुरमाए तिव तिव पाहे, जेता कीता तेता नाओ, बिन नावै नाहीं को थाओ, कुदरत कवन कहा विचार, वारिया ना जावा एक वार, जो तुद भावै साई भलीकार, तू सदा सलामत निरंकार, भरिया हाथ पैर तन देह, पानी धोता उत्तर सो खेह, मूत पलीते कपड़ होए, दे साबून लइया ओह धोए, भरिया मत पापा कै संग, ओह धोपै नावै कै रंग, पुन्नी पापी आखन नाहे, कर कर करना लिख लै जाहो, आपे बीज आपे ही खाहो, नानक हुक्मी हुक्मी आवहु जाहो तीरथ तप दया दत दान, जे को पावै तिल का मान, सुनिया मन्या मन कीता भाव, अंतरगत तीरथ मल नहाओ, सब गुण तेरे मैं नाही कोए, वेन गुण कीते भगत ना होए, स्वस्थ आथ बाणी बरमाओ, सत सुहान सदा मन चाओ, कवन सो वेला वक्त कवन, कवन थित कवन वार, कवन से रुति माहो कवन, जित हुआ आकार, वेल ना पाइया पंडती जी होवै लेख पुराण, वखत ना पायो कादिया जे लिखन लेख कुरान, थित वार ना जोगी जाने रुत माहो ना कोई, जा करता सिर ठीकाओ साजे आपे जाने सोई, केव कर आखा केव साला ही क्यों वरनी केव जाना, नानक आखन सब को आखै एक दू एक सियाना, वड्डा साहिब वड्डी नाई कीता जा का होवै नानक, जे को आपा जाने अगै गया ना सो है पाताला पाताल लख आगासा आगास, ओड़क ओड़क भाल थके वेद कहन एक बात, सहस अठार है कहन कतेबा असलू एक धात, लेखा होए ता लिखिया लेखा होए विनाश, नानक वड्डा आखिया आपे जाने आप, सालाही सालाही एते सुरत ना पाइया, नदिया अतै वाह पव है समुंद, ना जानिया है समुंद साह सुल्तान, गिरहा से तिमाल तन कीड़ी तोलना होवनी, जे तिस मनहु ना विसर है, अंत ना सिफती कहन ना अंत, अंत ना करन देन ना अंत, अंत ना वेखन सुनन ना अंत, अंत ना जापै क्या मन मंत, अंत ना जापै

ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾ ਸੋ ਜਨ ਦੇਹੇ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੈ, ਕਹੈ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੈ। ਆਵਹੁ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੈ ਨਾਨਕ ਸੁਨਹੁ ਸੰਤਹੋ, ਕਥਿਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਏਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰੈ ਨਾਲੇ, ਸਾਥ ਤੇਰੈ ਚੱਲੈ ਨਾਹੀਂ, ਤਿਸ ਨਾਲ ਕਿਉ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੈ, ਆਖਹਿ ਤਾ ਵੇਖੈ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ, ਸਤ ਗੁਰੂ ਭਲਾ ਪਾਇਆ, ਕਹੈ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ, ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ, ਜਿਸਨੋ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰਹੋ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਣਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ,
ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸਹਿ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗਹੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਆਹੋ ਮੈਲੇ ਬਾਹਰਹੁ ਨਿਰਮਲ ਬਾਹਰਹੁ ਨਿਰਮਲ ਜੀਆਹੋ ਤਾ ਮੈਲੇ ਤਿਨੀ ਜਨਮ ਜੂਐ ਹਾਰਿਆ ਏਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੁ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਆਹੁ ਨਿਰਮਲ ਬਾਹਰਹੁ ਨਿਰਮਲ ਬਾਹਰਹੁ ਤਾ ਨਿਰਮਲ ਜੀਆਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾ ਸਨਮੁਖ ਸਿੱਖ ਕੋਈ ਜੀਆਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਨਹੁ ਸੰਤਹੁ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵਹੋ ਏਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ
तिहि गुणी संसार भ्रम सुता सुत्या रैन विहानी। गुर किरपा ते से जन जागे जिन्हा हर मन वसिया। बोलह अमृत बाणी कह नानक सो तत् पाए। जिसनो अन दिन हर लिव लागै जागत रैन विहानी। माता के उदर मह प्रतपाल करे सो क्यों मनहु विसारियै। मनहु क्यों विसारियै एवड दाता जे अगन मह आहार पहुचावै। ओसनो केहो पोहे ना सकी जिस नाओ अपनी लिव लावै। अपनी लिव आपे लाए गुरमुख सदा संभालिया। कह नानक एवड दाता सो क्यों मनहु विसारियै। जैसी अगन उदर मह तैसी बाहर माया। माया अगन सब इको जेही करता खेल रचाया। जा तिस भाणा ता जम्मिया परवार भला पाया। लिव छुड़की लगी तृष्णा माया अमर वरताया। एह माया जित हर विसरै मोह उपजै भाओ दूजा लाया। कह नानक गुर प्रसादी जिन्हां लिव लागी तिनी विचे माया पाया। हर आप अमुलक है मुल न पाया जाए। मुल न पाया जाए किसै विटहो रहे लोक विल लाए। ऐसा सतगुर जे मिलै तिसनो सिर सौपियै विचहो आप जाए। जिस दा जियो तिस मिल रहै हर वसै मन आए। हर आप अमुलक है भाग तिना के नानका जिन हर पलै पाए। हर रास मेरी मन वनजारा। हर रास मेरी मन वनजारा सतगुर ते रास जानी। हर हर नित जपिहो जियाहो लाहा खटिहो दिहाड़ी। एहो धन तिना मिलिया जिन हर आपे भाणा। कह नानक हर रास मेरी मन हुआ वनजारा। ए रसना तू अनरस राच रही तेरी प्यास ना जाए। प्यास ना जाए हूरत कितै जिचर हर रस पलै ना पाए। हर रस पाए पलै पियै हर रस। बहुड़ ना तृष्णा लागै आए। एहो हर रस करमी पाईऐ सतगुर मिलै जिस आए। कहै नानक होर अन रस सब विसरे जा हर वसै मन आए। ए शरीरा मेरे आ हर तुम मह जोत रखी ता तू जग मह आया। हर जोत रखी तुद विच ता तू जग मह आया। हर आपे माता आपे पिता जिन जियो उपाए जगत दिखाया। गुर प्रसादी बुझिया ता चलत हुआ चलत नदरी आया। कह नानक सृष्ट का मूल रचया जोत राखी ता तू जग मह आया। मन चाओ भया प्रभ आगम सुनिया हर मंगल गाओ सखी। गृहो मंदर बनिया हर गाओ मंगल नित सखिए। सोग दुख ना व्यापै गुर चरण लागे दिन सभागे अपना पिर जापए। अनहत बाणी गुर शब्द जानी हर नाम हर रस भोगो। कह नानक प्रभ आप मिलिया करन कारण जोगो। ए शरीरा मेरिया इस जग मह आए कै क्या तुद कर्म कमाया के कर्म कमाया तुद शरीरा जा तू जग मह आया। जिन हार तेरा रचन रचया सो हार मन नाम साया।
ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨਿਤ ਰਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ, ਸੁਣਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ, ਪਵਿੱਤਰ ਹੋਵਾ ਹੋ, ਸਾਚੈ ਸੁਣਨੈ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨਾਉ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ, ਗੁਰਦੁਆਰੈ ਲਾਏ ਭਾਵਨੀ, ਇਕਨਾ ਦਸਵਾ ਦੁਆਰ ਦਿਖਾਇਆ, ਤਹੈ ਅਨੇਕ ਰੂਪ ਨਾਉ ਨਾਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੋ, ਗਾਵਹੋ ਤਾ ਸੋਹਿਲਾ ਘਰ, ਸਾਚੈ ਜਿਥੈ ਸਦਾ ਸੱਚ ਧਿਆਵ ਹੇ, ਸੱਚੋ ਧਿਆਵ ਹੈ ਜਾ ਤੁਦ ਭਾਵ ਹੈ, ਗੁਰਮੁਖ ਜਿਨ੍ਹਾਂ ਬੁਝਾਵ ਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵ ਹੇ, ਕਹੈ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵ ਹੇ। ਅਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ। ਮਹਾਰਾਜ ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ। ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਅਤੇ ਮਹਾਰਾਜ ਸਰੀਰਕ ਤੌਰ ਤੇ ਤੰਦਰੁਸਤੀਆਂ ਪ੍ਰਦਾਨ ਕਰਨੀਆਂ। ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਮਹਾਰਾਜ ਸਿਮਰਨਜੀਤ ਸਿੰਘ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਵਾਉਂਦੇ ਹਨ ਅਤੇ ਆਪ ਜੀ ਦੇ ਦਰ ਤੇ ਦੇਗਾਂ ਦੀਆਂ ਰਸਤਾਂ ਲੈ ਕੇ ਹਾਜ਼ਰ ਹੋਏ ਹਨ। ਕਿਰਪਾ ਕਰੋ ਮਹਾਰਾਜ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦੀਰਘ ਆਰਬਲਾ ਬ੍ਰਹਮ ਵਿਦਿਆ ਦੀ ਦਾਤ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ। ਜੀਵਨ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਆਪ ਜੀ ਨੇ ਤਰੱਕੀ ਬਖਸ਼ਿਸ਼ ਕਰਨੀ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸੇਵਕਾਂ ਦੀਆਂ ਝੋਲੀਆਂ ਭਰ ਕੇ ਨਿਵਾਜਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ
1: ਸ੍ਰੀ ਅਕਾਲ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

Wer, Müll, Wer, Müll, Wer, Müll, Wer.

ਸਾਰੀ ਸੰਗਤ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਦੂਰ ਦਰੇਡੇ ਮਾਈ ਭਾਈ ਗੁਰਸਿੱਖ ਘਰਾਂ ਵਿੱਚ ਰਲ ਮਿਲ ਕਰਕੇ ਗੁਰੂ ਸਾਹਿਬ ਜੀ ਦੀ ਬੁਲਾਓ ਫਤਿਹ ਬਖਸ਼ੋ ਆਸੀਸ ਗੱਜ ਕੇ ਆਖਿਆ ਕਰੋ, ਸੰਗਿਆ ਨਾ ਕਰੋ, ਬੋਲੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾ ਕੀ ਓਟ ਗਹੀਜੈ ਰੇ ਜਿਨ ਧਾਰੇ ਬ੍ਰਹਮੰਡ ਖੰਡ ਹਰ ਤਾ ਕਉ ਨਾਮ ਜਪੀਜੈ ਰੇ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਭਲ ਮਨ ਸੁਖ ਦੁਖ ਓਹ ਧਿਆਈਐ ਰੇ।

ਜੁਗ ਅਟਲ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਸਾਹਿਬ ਆਦਿ ਗੁਰੂ ਗ੍ਰੰਥ ਸਾਹਿਬ ਜੀ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸੁਭਾਇਮਾਨ ਪ੍ਰੇਮੀ ਗੁਰਸਿੱਖ ਮਾਈ ਭਾਈ ਸਾਧ ਸੰਗਤ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ। ਗੁਰੂ ਕੀ ਅਪਾਰ ਕਿਰਪਾ ਹੈ, ਤੁਸੀਂ ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ, ਗੁਰੂ ਸੰਗਤ ਵਿੱਚ ਹਾਜ਼ਰੀ ਭਰਦੇ ਹੋ। ਸਾਧ ਸੰਗ ਦਰਸ਼ਨ ਕੋ ਹੈ, ਨਿਤ ਨਿਯਮ ਜਾਕੋ, ਸੋਈ ਦਰਸ਼ਨੀ ਸਮਦਰਸ਼ ਧਿਆਨੀ ਹੈ, ਸ਼ਬਦ ਬਵੇਕ ਏਕ ਟੇਕ ਜਾਕੇ ਮਨ ਬਸੈ, ਮਾਣ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ, ਦ੍ਰਿਸ਼ਟ ਦਰ ਸਰ ਸ਼ਾਵਾ ਦਾ ਸੁਰ ਤਮਿਲ, ਪ੍ਰੇਮੀ ਪ੍ਰੇਮ ਉਨ ਮਨ ਉਨ ਮਾਨੀ ਹੈ, ਸਾਧ ਸੰਗ ਇੱਕ ਰੰਗ ਜੋਈ, ਸੋਈ ਗੁਰਮੁਖ ਨਿਰਮਲ ਨਿਰਬਾਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੋ, ਵੱਡਿਆਂ ਭਾਗਾਂ ਵਾਲੇ ਗੁਰਸਿੱਖ ਨੇ ਭਾਈ, ਜਿਨ੍ਹਾਂ ਦਾ ਰੋਜ਼ਾਨਾ ਦਾ ਸੰਗਤ ਵਿੱਚ ਆਉਣ ਦਾ ਨੇਮ ਹੈ, ਗੁਰੂ ਕੀ ਉਹਨਾਂ 'ਤੇ ਅਕਾਪਾਰ ਕਿਰਪਾ ਹੈ, ਸੰਗਤ ਵਿੱਚ ਬੈਠ ਕੇ ਸ਼ਬਦ ਨੂੰ ਸੁਣਦੇ ਨੇ, ਵਿਚਾਰ ਲੈਂਦੇ ਨੇ ਅਤੇ ਗੁਰੂ ਸ਼ਬਦ ਦੀ ਕਮਾਈ ਬ੍ਰਹਮ ਦੇ ਵਿੱਚ ਪਹੁੰਚਣ ਦਾ ਰੋਜ਼ਾਨਾ ਗੁਰਦੁਆਰਾ ਸਾਹਿਬ ਘਰਾਂ ਵਿੱਚ ਕਮਾਈ ਕਰਕੇ ਅੰਦਰ ਲਮੇਰੀ ਸੋਚ ਰੱਖਦੇ ਨੇ, ਸਾਨੂੰ ਬ੍ਰਹਮ ਦੀ ਪ੍ਰਾਪਤੀ ਹੋ ਜਾਵੇ, ਸਹਿਜੇ ਸਹਿਜੇ ਫਿਰ ਐਸਾ ਕਿਰਪਾ ਵਰਤਦੀ ਹੈ, ਵਿਕਾਰਾਂ ਵੱਲੋਂ ਮਨ ਹਟ ਕੇ ਗੁਰੂ ਸ਼ਬਦ ਨਾਲ ਜੁੜ ਜਾਂਦਾ ਹੈ ਅਤੇ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਖਾਲਸਾ ਜੀ, ਧੰਨ ਧੰਨ ਸੋ ਗੁਰ ਸਿੱਖ ਕਹੀਐ, ਜੋ ਸਤਿਗੁਰ ਚਰਨੀ ਜਾਏ ਪਿਆ। ਪਹਿਲਾ ਬੋਲ ਹੈ, ਉਹ ਪਿਆਰਾ ਗੁਰਸਿੱਖ ਹੈ, ਧੰਨ ਹੈ ਧੰਨ ਹੈ ਤੁਹਾਡੇ ਵਰਗਾ, ਆਪ ਗੁਰਸਿੱਖਾਂ ਵਰਗਾ ਜਿਹੜੇ ਰੋਜ਼ਾਨਾ ਸੰਗਤ ਵਿੱਚ ਚੱਲ ਕੇ ਆਉਂਦੇ ਹੋ, ਜਿਹਨੂੰ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਨੱਕ ਸਿਸ ਲਾਓ ਅੰਗ ਅੰਗ, ਰੋਮ ਰੋਮ ਕਰ ਕਾਟ ਕਾਟ, ਸਿੱਖਣ ਕੈ ਚਰਨ ਪਰ ਵਾਰੀਐ, ਅਗਨ ਜਲਾਏ ਫੁਨ ਪੀਸਨ ਪਸਾਏ, ਲੈ ਉਡੈ ਪਵਨ ਹੋਏ ਅਣਕ ਪਰ ਕਾਰੀਐ, ਜਤ ਕਤ ਸਿੱਖ ਪੱਗ ਧਰ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ, ਤੇਹੇ ਪਦ ਪਾਤ ਕੋ ਚਰਨ ਲਿਵ ਲਾਗੀ ਰਹੇ, ਦਇਆ ਕੋ ਦਿਆਲ ਮੋਹੇ ਪਤਤ ਉਦਾਰੀਐ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜੋ ਸਤਿਗੁਰ ਚਰਨੀ ਜਾਏ ਪਿਆ। ਦੂਜਾ ਬੋਲ, ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਹਰ ਨਾਮਾ ਮੁਖ, ਧਿਆਨ ਦਿਓ, ਜਿਨ ਹਰ ਨਾਮਾ ਮੁਖ ਰਾਮ ਕਹਿਆ। ਗੱਜ ਕੇ ਆਖੋ ਸਤਨਾਮ ਸ਼੍ਰੀ, ਸਾਰਿਆਂ ਦਾ ਮੁੱਖ ਧੰਨ ਹੋ ਜਾਵੇ। ਫਿਰ ਆਖੋ ਸਤਨਾਮ ਸ਼੍ਰੀ, ਬਚਨ ਸੀ ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਹਰ ਨਾਮਾ ਮੁਖ ਰਾਮ ਕਹਿਆ। ਉਹ ਗੁਰਸਿੱਖ ਧੰਨ ਨੇ ਜਿਨ੍ਹਾਂ ਦੇ ਮੁੱਖ ਤੋਂ ਗੁਰੂ ਗੁਰੂ ਜੀ ਦਾ ਜਾਪ ਆਇਆ। ਤੀਜਾ ਅੰਮ੍ਰਿਤ ਬਚਨ ਜੇ, ਧੰਨ ਧੰਨ ਸੋ ਗੁਰ ਸਿੱਖ ਕਹੀਐ।

ਤੇ ਪੰਜਵਾਂ ਅੰਮ੍ਰਿਤ ਬਾਚਾ ਨੇ ਤਿਸ ਗੁਰ ਸਿੱਖ ਕੋ ਹੋ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨਾ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਔਰ ਨ ਜਾਣੈ ਕੋਈ ਕਹੈ ਨਾਨਕ ਸੁਣਹੋ ਸੰਤੋ ਸੋ ਸਿੱਖ ਸਨ ਮੁਖ ਹੋਏ। ਗੁਰੂ ਕੀ ਅਪਾਰ ਕਿਰਪਾ ਹੈ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਹੈ, ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਰੋਜ਼ਾਨਾ ਲੜੀਵਾਰ ਗੁਰੂ ਸ਼ਬਦ ਨਾਲ ਗੁਰਸੰਗਤ ਜੀ ਸਾਂਝ ਬਣਦੀ ਹੈ। ਨਾਵੀਂ ਅਸ਼ਟਪਦੀ ਅੱਜ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਸਰੇ ਪਦ ਦੇ ਵਿੱਚ ਪਾਵਨ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕਰਦੇ ਨੇ। ਗੁਰੂ ਬਖਸ਼ਿਸ਼ ਦੁਆਰੇ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ।

ਛਰੇ ਵਾਹਿਗੁਰੂ। ਕਿਰਪਾਲੂ ਦਾਤਾਰ ਗੁਰਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਭਗੌਤੀ ਰਾਸ ਧਾਰੀਏ ਜਿਵੇਂ ਰਾਸ ਪਾਈ ਜਾਂਦੀ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਅਚਲ ਬਟਾਲੇ ਦੀ ਧਰਤੀ ਤੇ ਪਹੁੰਚੇ ਨੇ

ਚਾਰ ਨੌ ਸਿੱਧ ਨਾਥ ਸਨ। ਇਹਨਾਂ ਚੋਂ ਜਿਹੜਾ ਮੰਗਲ ਸੀ ਉਹ ਬੜਾ ਗੁਰਮੁਖ ਸੀਗਾ ਔਰ ਗੁਰੂ ਨਾਨਕ ਦੇਵ ਮਹਾਰਾਜ ਨਾਲ ਉਹਨੇ ਬੜੇ ਪਿਆਰ ਵਿੱਚ ਪ੍ਰਸ਼ਨ ਕੀਤੇ ਔਰ ਸਤਿਗੁਰੂ ਮਹਾਰਾਜ ਤੋਂ ਆਤਮਾ ਦਾ ਗਿਆਨ ਪ੍ਰਾਪਤ ਕੀਤਾ। ਤਾਂ ਜਿਸ ਵੇਲੇ ਗੁਰੂ ਨਾਨਕ ਮਹਾਰਾਜ ਕਰਤਾਰਪੁਰ ਸਾਹਿਬ ਡੇਰਾ ਲਾ ਚੁੱਕੇ ਸਨ ਤਾਂ ਜਿਸ ਵੇਲੇ ਅਚਲ ਬਟਾਲੇ ਦਾ ਮੇਲਾ ਆਇਆ, ਸਿੱਧ ਲੋਕ ਜਿਹੜੇ ਸਨ ਉਸ ਮੇਲੇ ਵਿੱਚ ਸ਼ਮੂਲੀਅਤ ਕਰਦੇ ਸੀ, ਮੇਲਾ ਹੀ ਉਹਨਾਂ ਕਰਕੇ ਲੱਗਿਆ ਕਰਦਾ ਸੀ, ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੇਲਾ ਸੁਣ ਸ਼ਿਵ ਰਾਤ ਦਾ, ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕ ਆਈ, ਲੱਗੀ ਬਰਸ਼ਨ ਲਛਮੀ ਰਿੱਧ ਸਿੱਧ ਨੌ ਨਿੱਧ ਸਵਾਈ, ਭਗਤੀਆਂ ਆਈ ਭਗਤ ਆਣ ਲੋਟਾ ਜੋਗੀ ਲਇਆ ਛਪਾਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਚੌਂਕੜਾ ਮਾਰ ਕੇ ਗੁਰੂ ਗੁਰੂ ਦੀ ਜਾਪ ਨੂੰ ਜਪਦੇ ਤੇ ਜਪਾਉਂਦੇ ਨੇ, ਬੇਅੰਤ ਪਿਆਰੇ ਜਿਹੜੇ ਆ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣ ਲੱਗ ਪਏ, ਤਾਂ ਉਸ ਵੇਲੇ ਜਿਹੜੇ ਰਾਸ ਧਾਰੀਏ ਸੀ ਨਾ ਉਹਨਾਂ ਨੇ ਆ ਕੇ ਰਾਸ ਪਾਉਣੀ ਸ਼ੁਰੂ ਕਰ ਦਿੱਤੀ। ਸਾਰੇ ਲੋਕ ਉਸ ਪਾਸੇ ਨੂੰ ਆ ਰਹੇ ਨੇ, ਜਿਵੇਂ ਆ ਸਾਹਮਣੇ ਮੇਰੇ ਟੋਕਰਾ ਤੁਸੀਂ ਰੱਖਿਆ ਹੋਇਆ ਮਾਇਆ ਵਾਲਾ, ਲੰਘਦੇ ਜਾਂਦੇ ਜਾਂਦੇ ਤੁਸੀਂ ਪਾ ਜਾਂਦੇ ਹੋ, ਕੋਈ ਡਾਲਰ ਕੋਈ ਚਵਾਨੀ ਕੋਈ ਧੇਲੀ ਜਿਵੇਂ ਜਿਵੇਂ ਹੈ, ਉਹਨਾਂ ਦੇ ਕਟੋਰੇ ਵਿੱਚ ਨਾ ਮਾਇਆ ਪਾਉਣੀ ਸ਼ੁਰੂ ਹੋ ਗਈ। ਉਹ ਜਿਵੇਂ ਜਿਵੇਂ ਮਾਇਆ ਆਈ ਜਾ ਰਹੀ ਹੈ ਤਿਵੇਂ ਤਿਵੇਂ ਉਹਨਾਂ ਦੀ ਅੱਡੀ ਉੱਠਦੀ ਹੈ। ਉਸ ਵੇਲੇ ਜੋਗੀ ਲੋਕ ਜਿਹੜੇ ਸਾਨੂੰ ਹੈਰਾਨ ਹੋ ਗਏ, ਭਗੌਤੀ ਕਿਹਨੂੰ ਕਹਿੰਦੇ, ਰਾਸ ਧਾਰੀਆਂ ਨੂੰ, ਉਹਨਾਂ ਨੇ ਉਹ ਜਿਹੜਾ ਲੋਟਾ ਸੀ ਨਾ ਗੜਵਾ ਆਪਣੀ ਤਾਕਤ ਨਾਲ ਛੁਪਾ ਲਿਆ, ਲੋਪ ਕਰ ਦਿੱਤਾ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਜਹਾਂ ਛੁਪਾਈ, ਭਗਤੀਆਂ ਗਈ ਭਾਗਤ ਭੁੱਲ ਲੋਟੇ ਅੰਦਰ ਸੁਰਤ ਭੁਲਾਈ। ਜਦੋਂ ਉਹ ਟੋਕਰਾ ਜਿਹਾ ਚੱਕਿਆ ਗਿਆ ਮਾਇਆ ਵਾਲਾ ਤੇ ਉਹਨਾਂ ਨੂੰ ਉਹ ਭਗਤੀ ਭੁੱਲ ਗਈ, ਜਿਵੇਂ ਮੇਰੇ ਵਰਗੇ ਨੂੰ ਕਥਾ ਭੁੱਲ ਜੇ, ਮਾਇਆ ਆਈ ਜਾਵੇ ਟੱਕ ਟੱਕ ਵੱਜੀ ਜਾਵੇ ਤੇ ਕਥਾ ਫੁਰੀ ਜਾਣੀ ਹੈ, ਅਗਰ ਨਹੀਂ ਆਈ ਤਾਂ ਬਾਤ ਹੋਰ ਬਣ ਜਾਣੀ ਹੈ। ਜਿਵੇਂ ਸਤਿਗੁਰੂ ਮਹਾਰਾਜ ਨੇ ਲਾਹੌਰ ਵਿੱਚ ਵੀ ਕੌਤਕ ਵਰਤਿਆ ਸੀ, ਜਿੱਥੇ ਮਹਾਰਾਜ ਨੇ ਸ਼ਬਦ ਉਚਾਰਿਆ ਸੀ, ਕਾਲ ਨਾ ਹੀ ਜੋਗ ਨਾ ਹੀ ਨਾ ਹੀ ਸਤਕਾ ਢੱਬ ਥਾ ਨਸ਼ਟ ਜੱਗ ਪ੍ਰਸਟ ਹੋਏ ਡੋਬਤਾ ਜੱਗ, ਉੱਥੇ ਵੀ ਇੱਕ ਬੈਠਾ ਸੀ ਸਮਾਧੀ ਲਾ ਕੇ। ਜਿਸ ਵੇਲੇ ਉਹਨੇ ਸਮਾਧੀ ਲਾਈ ਅੱਗੇ ਮੂਰਤੀ ਰੱਖੀ, ਮਹਾਰਾਜ ਕਹਿੰਦੇ ਮੂਰਤੀ ਕਾਹਦੇ ਵਾਸਤੇ ਰੱਖੀ ਹੋ? ਕਹਿੰਦਾ ਤਿੰਨਾਂ ਲੋਕਾਂ ਦਾ ਗਿਆਨ ਮੈਂ ਪੂਜਾ ਕਰਦਾ। ਸਤਿਗੁਰੂ ਮਹਾਰਾਜ ਨੇ ਲੋਟਾ ਜਿਹੜਾ ਸੀ ਨਾ ਛਪਾ ਦਿੱਤਾ ਸੀ, ਰਾਸ ਉਹਨੂੰ ਸਿੱਧੇ ਰਸਤੇ ਤੇ ਪਾਇਆ ਸੀ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੇਲਾ ਸੁਣ ਸ਼ਿਵ ਰਾਤ ਦਾ, ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕ ਆਈ, ਲੱਗੀ ਬਰਸ਼ਨ

ਭਗਤੀਆਂ ਗਈ ਭਗਤ ਭੁੱਲ ਲੋਟੇ ਅੰਦਰ ਸੁਰਤ ਭੁਲਾਈ। ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਛੁਪਾਈ, ਵੇਖ ਚਲਿੱਤਰ ਜੋਗੀ ਖੁਣਸਾਈ। ਇਹ ਬਾਹਰਲੀ ਰਾਸਧਾਰੀ ਉਦੋਂ ਮਹਾਰਾਜ ਨਾਲ ਚਰਚਾ ਕੀਤੀ ਸੀ, ਸਤਿਗੁਰੂ ਮਹਾਰਾਜ ਨਾਲ ਜੋ ਜੋ ਸਵਾਲ ਕੀਤੇ ਮਹਾਰਾਜ ਨੇ ਜਵਾਬ ਦਿੱਤਾ। ਜਦੋਂ ਉਹਨਾਂ ਨੂੰ ਰਾਸ ਭੁੱਲ ਗਈ ਨਾ ਤਾਂ ਗੁਰੂ ਨਾਨਕ ਮਹਾਰਾਜ ਨੇ ਆਪਣੀ ਤਾਕਤ ਨਾਲ ਉੱਥੇ ਰੱਖ ਦਿੱਤਾ। ਹੁਣ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਅੱਜ ਕਿਰਪਾ ਕਰਦੇ ਨੇ, ਕਹਿੰਦੇ ਉਹ ਬਾਹਰਲਾ ਦਿਖਾਵੇ ਵਾਲੀ ਰਾਸ ਦੀ ਗੱਲ ਨਹੀਂ ਹੈ, ਵੀ ਬਾਹਰਲੇ ਦਿਖਾਵੇ ਵਾਲੀ ਰਾਸ ਦੀ ਗੱਲ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਉਹ ਰਾਸ ਧਾਰੀਆ ਹੈ, ਭਗੌਤੀ ਭਗਵੰਤ ਭਗਤ ਕਾ ਰੰਗ। ਰੰਗ ਦਾ ਅਰਥ ਹੈ ਪ੍ਰੇਮ, ਭਗਵੰਤ ਦਾ ਅਰਥ ਹੈ ਪਰਮਾਤਮਾ, ਭਗਤ ਦਾ ਅਰਥ ਹੈ ਭਗਤੀ। ਜਿਸ ਪਿਆਰੇ ਗੁਰਸਿੱਖ ਦੇ ਮੇਰੇ ਗੁਰੂ ਨਾਲ ਪ੍ਰੇਮਾ ਭਗਤੀ ਵਿੱਚ ਸੁਰਤ ਜੁੜ ਗਈ, ਉਹ ਰਾਸ ਧਾਰੀਆ। ਆਖੋ ਸਤਨਾਮ ਸ਼੍ਰੀ। ਇੱਥੇ ਸਤਿਗੁਰੂ ਮਹਾਰਾਜ ਨੇ ਪ੍ਰੇਮ ਦੀ ਪਰਿਭਾਸ਼ਾ ਦਰਸਾਈ ਹੈ। ਸਾਹਿਬ ਜੀ ਕਹਿੰਦੇ ਜਿਹਨੂੰ ਮੇਰੇ ਵਾਹਿਗੁਰੂ ਨਿਰੰਕਾਰ ਦੀ ਭਗਤੀ ਦਾ ਪ੍ਰੇਮ ਜਾਗ ਪਿਆ ਹੈ। ਤੁਹਾਡੇ ਨਾਲ ਬਚਨ ਸਾਂਝਾ ਕੀਤਾ ਸੀ, ਮੇਰੇ ਖਿਆਲ 2-2.5 ਵੀਕਾਂ ਹੋ ਗਈਆਂ ਨੇ। ਸੰਗਤ ਤੋਂ ਬਿਨਾਂ ਕਦੇ ਪ੍ਰੇਮ ਪੈਦਾ ਨਹੀਂ ਹੁੰਦਾ, ਤੇ ਪ੍ਰੇਮ ਵੈਰਾਗ ਤੋਂ ਬਿਨਾਂ ਕਦੇ ਬੰਦਗੀ ਨਹੀਂ ਹੋਇਆ ਕਰਦੀ। ਭਗਤ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਹਿੰਦੇ ਚਿੱਤ ਸਿਮਰਨ ਕਰੋ, ਇਹ ਪ੍ਰੇਮ ਹੈ ਚਿੱਤ ਵਿੱਚ ਹਰ ਵੇਲੇ ਗੁਰੂ ਜੀ ਦੇ ਜਾਪ ਨੂੰ ਜਪਦੇ ਰਹਿਣਾ। ਚਿੱਤ ਸਿਮਰਨ ਕਰੋ, ਨੈਣ ਅਵਲੋਕਣੋ, ਨੇਤਰਾਂ ਨਾਲ ਗੁਰੂ ਦੇ ਦੀਦਾਰ, ਸਰਵਣ ਬਾਣੀ ਸੋ ਜਸ ਪੂਰ ਰੱਖੋ, ਤੇ ਕੰਨਾਂ ਦੁਆਰੇ ਗੁਰੂ ਦੀ ਬਾਣੀ ਸੁਣੀ ਜਾਣੀ। ਵੇਖੋ ਕਿਰਪਾ ਹੋ ਗਈ ਨਾ, ਨੇਤਰਾਂ ਦੁਆਰੇ ਦਰਸ਼ਨ ਵੀ ਹੋ ਰਹੇ ਨੇ, ਚਿੱਤ ਵਿੱਚ ਸਿਮਰਨ ਵੀ ਹੋ ਰਿਹਾ ਜੇ, ਕੰਨਾਂ ਨਾਲ ਸੁਣ ਵੀ ਰਹੇ ਜੇ। ਸਰਵਣ ਬਾਣੀ ਸੋ ਜਸ ਪੂਰ ਰੱਖੋ, ਮਨ ਸੋ ਮਤ ਕਰੋ, ਚਰਨ ਹਿਰਦੈ ਧਰੋ, ਰਸ

ਜੀ ਸਟੈ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਸੰਗਤ ਤੋਂ ਬਿਨਾਂ ਖਾਲਸਾ ਜੀ ਕਦੇ ਪ੍ਰੇਮ ਪੈਦਾ ਹੁੰਦਾ ਹੀ ਨਹੀਂ ਹੈ। ਜਿਵੇਂ ਜਿਵੇਂ ਸੰਗਤ ਕਰਦਾ ਜਾਵੇਗਾ, ਬਾਣੀ ਸੁਣਦਾ ਜਾਵੇਗਾ, ਅੰਦਰ ਪ੍ਰੇਮ ਪੈਦਾ ਹੋ ਜਾਵੇਗਾ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ, ਪੈਜ ਰਾਖੋ ਰਾਜਾ ਰਾਮ ਮੇਰੀ ਭਗੋਤੀ ਭਗਵੰਤ ਭਗਤ ਕਾ ਰੰਗ। ਰੰਗ ਦਾ ਅਰਥ ਹੈ ਪ੍ਰੇਮ, ਅੰਦਰ ਪ੍ਰੇਮ ਪੈਦਾ ਹੋ ਜਾਵੇ। ਮੂੰਹ ਲਾਲਣ ਸਿਉ ਪ੍ਰੀਤ ਬਨੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਤਾਂ ਮਹਾਰਾਜ ਕਹਿੰਦੇ ਗੁਰੂ ਨਾਲ ਪ੍ਰੇਮ ਪਾ ਕੇ ਤਾਂ ਦੁਸ਼ਟ ਕਾ ਸੰਗ, ਵਿਕਾਰਾਂ ਦਾ ਸੰਗ ਛੱਡ ਦੇਵੇ, ਨਿੰਦਿਆ ਦਾ, ਝੂਠ ਦਾ, ਬਖੀਲੀ ਦਾ, ਈਰਖਾ ਦਾ, ਵਿਰੋਧ ਦਾ। ਸਾਹਿਬ ਜੀ ਕਹਿੰਦੇ ਜਦੋਂ ਇਹਨਾਂ ਦਾ ਸੰਗ ਛੱਡ ਦੇਵੇਗਾ ਫਿਰ ਪ੍ਰੇਮ ਪੈਦਾ ਹੋਵੇਗਾ। ਔਰ ਜਿਸ ਵੇਲੇ ਪ੍ਰੇਮ ਦੇ ਵਿੱਚ ਗੁਰੂ ਜੀ ਦੇ ਜਾਪ ਨੂੰ ਜਪੇਗਾ ਤਾਂ ਪ੍ਰਾਪਤੀ ਹੋਵੇਗੀ। ਮੈਂ ਤੁਹਾਡੇ ਨਾਲ ਦੋ ਕੁ ਬਿੱਤ ਸਾਂਝੇ ਕਰ ਜਾਵਾਂ, ਮੇਰੀ ਸੁਰਤ ਵਿੱਚ ਆ ਗਏ ਨੇ। ਕਹਿੰਦੇ ਜਲ ਸੇ ਨਕਾਸਮੀ ਨ ਰਾਖੀਐ ਪਟੰਬਰ ਮੈਂ। ਪ੍ਰੇਮ ਦੀ ਪਰਿਭਾਸ਼ਾ ਜੇ ਜਲ ਸੇ ਨਕਾਸ, ਪਾਣੀ ਚੋਂ ਕੱਢ ਕੇ ਕਿਹਨੂੰ, ਮੀਨ ਮੱਛੀ ਨੂੰ, ਰਾਖੀਐ ਪਟੰਬਰ ਮੈਂ ਤੇ ਸੋਹਣੀ ਵਿਛਾਈ ਵਿਛਾ ਕੇ ਮੱਛੀ ਨੂੰ ਪਕੜ ਕੇ ਕਹੀਏ ਵੀ ਇੱਥੇ ਆਰਾਮ ਕਰ ਲਾ, ਇੱਥੇ ਰੈਸਟ ਕਰ ਲਾ, ਉਹ ਜੀਂਦੀ ਰਹਿ ਜਾਏਗੀ, ਉਹ ਤਾਂ ਤੜਫੇਗੀ, ਉਹਦਾ ਜੀਵਨ ਕੀ ਹੈ? ਹਾਂਜੀ ਗੱਜ ਕੇ ਬੋਲੋ, ਕੀ ਹੈ? ਪਾਣੀ। ਉਹਨੂੰ ਸੋਹਣੀ ਵਿਛਾਈ ਵਿਛਾ ਦਈਏ ਵੀ ਤੂੰ ਇੱਥੇ ਰੈਸਟ ਕਰ, ਉਹਦਾ ਤਾਂ ਜੀਵਨ ਪਾਣੀ ਹੈ। ਤੇ ਗੁਰੂ ਦੇ ਸਿੱਖ ਦਾ ਜੀਵਨ ਕੀ ਹੈ? ਗੁਰੂ ਦੀ ਬਾਣੀ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੇ ਰਹਿੰਦੀ, ਤੇਵੇਂ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਤੋਂ ਬਿਨਾਂ ਬੋਲੋ ਨਹੀਂ ਰਹਿੰਦਾ। ਆਖੋ ਸਤਨਾਮ ਸ਼੍ਰੀ। ਜਦੋਂ ਇੱਦਾਂ ਬੋਲਦੇ ਹੋ ਕਥਾ ਤੁਸੀਂ ਕਰ ਜਾਂਦੇ ਹੋ। ਜਲ ਸੇ ਨਕਾਸਮੀਨ ਰਾਖੀਐ ਪਟੰਬਰ ਮੈਂ, ਬਿਨ ਜਲ ਤਲਫ ਤੜਫਦੀ ਹੈ ਪਾਣੀ ਤੋਂ ਬਿਨਾਂ, ਤਜਤ ਪ੍ਰੇ ਪ੍ਰਾਣ ਹੈ। ਪ੍ਰਾਣ ਹਰ ਇੱਕ ਨੂੰ ਪਿਆਰੇ ਨੇ, ਕੋਈ ਵੀ ਜੂਣ ਹੈ ਮੱਛੀ ਨੂੰ ਵੀ ਪਿਆਰੇ ਨੇ, ਸਾਨੂੰ ਵੀ ਪਿਆਰੇ ਨੇ। ਤੇ ਜਦੋਂ ਮੱਛੀ ਪਾਣੀ ਨੂੰ ਛੱਡ ਦਿੰਦੀ ਹੈ, ਜਿਹੜੇ ਪ੍ਰਾਣ ਪਿਆਰੇ ਨੇ ਉਹ ਚਲੇ ਜਾਂਦੇ ਨੇ। ਤੇ ਜਦੋਂ ਗੁਰੂ ਦੇ ਸਿੱਖ ਦਾ ਜੀਵਨ ਹੈ ਨਾਮ ਤੇ ਬਾਣੀ, ਜਦੋਂ ਨਾਮ ਬਾਣੀ ਵਿਸਰ ਜਾਂਦਾ ਹੈ, ਜਦੋਂ ਉਦੋਂ ਮਰਨਾ ਹੋ ਜਾਂਦਾ, ਜਦੋਂ ਬਾਣੀ ਮਿਲਦੀ ਹੈ ਜੀਵਨ ਮਿਲਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਇਹ ਸਿੱਖ ਦਾ ਜੀਵਨ ਹੁੰਦਾ ਹੈ, ਇਹ ਪ੍ਰੇਮ ਦੀ ਪਰਿਭਾਸ਼ਾ ਹੈ। ਅਗਲਾ ਬੋਲ ਹੋਰ ਬੜਾ ਪਿਆਰਾ ਕਰਦੇ ਨੇ, ਕਹਿੰਦੇ ਨੇ ਬੰਨ ਸੇ ਪੱਕਰ ਬੱਬਾ ਨੰਨਾ ਬੰਨ। ਬੰਨ ਮੀਨਜ ਜੰਗਲ, ਜੰਗਲ ਚੋਂ ਪਕੜ ਲਈਏ ਪੰਛੀ ਨੂੰ। ਬੰਨ ਸੇ ਪੱਕਰ ਰਾਖੀਐ ਪਿੰਜਰ ਮੈਂ, ਤੇ ਉਹਨੂੰ ਪਿੰਜਰੇ ਵਿੱਚ ਕੈਦ ਕਰ ਦਈਏ, ਉਹਨੂੰ ਸੋਹਣਾ ਚੋਗਾ ਵੀ ਦਈਏ, ਪਰ ਉਹ ਪਿੰਜਰੇ ਵਿੱਚ ਖੁਸ਼ ਨਹੀਂ ਹੁੰਦਾ। ਉਹਦੀ ਖੁਸ਼ੀ ਤਾਂ ਉਦੋਂ ਹੈ ਜਦੋਂ ਖੁੱਲੇ ਅਸਮਾਨ ਵਿੱਚ ਉਡਾਰੀ ਮਾਰਦਾ ਹੈ। ਗੁਰੂ ਕਾ ਸਿੱਖ ਜਿਹੜਾ ਹੈ, ਗੁਰੂ ਘਰ ਦੇ ਵਿੱਚ ਆ ਕੇ ਨਾਮ ਬਾਣੀ ਨੂੰ ਪ੍ਰਾਪਤ ਕਰਕੇ ਤੇ ਜਿਵੇਂ ਪੰਛੀ ਆਕਾਸ਼ ਵੱਲੇ ਉਡਾਰੀਆਂ ਮਾਰਦਾ ਹੈ, ਤੇ ਪ੍ਰੇਮ ਦੇ ਵਿੱਚ ਆ ਕੇ ਗੁਰੂ ਕਾ ਸਿੱਖ ਰੂਹਾਨੀਅਤ ਵਿੱਚ ਉਡਾਰੀਆਂ ਮਾਰਦਾ ਹੈ, ਉਸ ਆਨੰਦ ਵਿੱਚ ਖੇਡਦਾ ਹੈ। ਬੰਨ ਸੈ ਪੱਕਰ ਪੰਛੀ ਪਿੰਜਰ ਮੈਂ ਰਾਖੀਅਤ, ਬਿਨ ਬੰਨ ਉਨ ਮਨ ਉਨ ਮਾਨ ਹੈ। ਤੇ ਜਬ ਭਾਵਣੀ ਪਤਾਰ ਬਿਸ਼ਰਤ ਅਤਸ਼ੀਨ ਦੀਨ, ਬਿਲਖ ਬਦਨ ਤਾਹੇ ਭਵਨ ਭੈ ਆਣ ਹੈ। ਪਤ ਬ੍ਰਤ ਵਾਲੀ ਭੈਣ ਪਤੀ ਪਤਨੀ ਤੋਂ ਤੇ ਪਤਨੀ ਪਤੀ ਤੋਂ ਜਦੋਂ ਵਿਛੜਦੇ, ਦੋਨੋਂ ਗੱਲਾਂ ਲਈਆਂ ਜਾਂਦੀਆਂ ਨੇ, ਉਦੋਂ ਇੱਕ ਦੂਜੇ ਦਾ ਜੀਵਨ ਜਿਹੜਾ ਅਧੂਰਾ ਹੈ, ਕਿਉਂਕਿ ਦੋਨੋਂ ਬਰਾਬਰ ਦੇ ਚੱਲਦੇ ਨੇ, ਡਰ ਲੱਗਦਾ ਘਰ ਵਿੱਚ। ਤੇ ਚੌਥਾ ਬੋਲ ਕਹਿੰਦੇ ਨੇ ਤੈਸੇ ਤੇਵੇਂ ਗੌਰ ਸਿੱਖ ਬਿਸ਼ਰਤ ਸਾਧ ਸੰਗਤ ਸੈ, ਜੀਵਨ ਜਤਨ ਬਿਨ ਸੰਗਤ ਨਾ ਆਣ ਹੈ। ਜਿਵੇਂ ਮੱਛੀ ਤੋਂ ਬਿਨਾਂ ਜੀਵਨ, ਪਾਣੀ ਤੋਂ ਬਿਨਾਂ ਜੀਵਨ ਖਤਮ ਹੈ, ਪੰਛੀ ਨੂੰ ਪਿੰਜਰੇ ਵਿੱਚ ਰੱਖੀਏ ਤੇ ਜੀਵਨ ਲੀਲਾ ਖਤਮ ਸਮਝਦਾ ਹੈ,
ਪਤੀ ਪਤਨੀ ਵਿਛੜਦੇ ਨੇ ਤੇ ਜੀਵਨ ਜਿਹੜਾ ਅਧੂਰਾ ਸਮਝਦੇ ਨੇ। ਜਦੋਂ ਗੁਰੂ ਦਾ ਸਿੱਖ ਗੁਰੂ ਦੀ ਸੰਗਤ ਤੋਂ ਵਿਛੜਦਾ ਹੈ ਤੇ ਉਹਨੂੰ ਲੱਗਦਾ ਮੇਰਾ ਜੀਵਨ ਅਧੂਰਾ ਹੈ, ਪ੍ਰੇਮ ਦੀ ਗੱਲ ਹੈ। ਤਾਂ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਉਹ ਭਗਵਤੀ ਹੈ ਜਿਹਨੂੰ ਭਗਵੰਤ ਪਰਮਾਤਮਾ ਦੀ ਭਗਤੀ ਦਾ ਪ੍ਰੇਮ ਲੱਗ ਗਿਆ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਤੁਹਾਨੂੰ ਇੱਕ ਸ਼ਬਦ ਸਰਵਣ ਕਰਵਾ ਦਿਆਂ।

ਸਤਨਾਮ ਸ਼੍ਰੀ, ਫਿਰ ਦੁਸ਼ਟਾਂ ਦਾ ਸੰਗ ਤਿਆਗ ਦੇਵੇ। ਜਿਹੜੇ ਵੈਰੀ ਨੇ ਉਹਨਾਂ ਨੂੰ ਮਿੱਤਰ ਬਣਾਈ ਬੈਠਾ ਹੈ, ਜਿਹੜੇ ਮਿੱਤਰ ਨੇ ਸ਼ੁਭ ਗੁਣ ਉਹਨਾਂ ਨੂੰ ਵੈਰੀ ਸਮਝੀ ਬੈਠਾ ਹੈ। ਪਾਤਸ਼ਾਹ ਜੀ ਕਹਿੰਦੇ ਉਹ ਸੰਗ ਤਿਆਗ

ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾਲੂ ਦਾ ਤਾਰ ਜੀ ਕਿਰਪਾ ਕਰਦੇ ਮਨ ਤੇ ਅੰਦਰੋਂ ਬਿਨਸੈ ਖਤਮ ਹੋ ਜਾਵੇ ਸਗਲਾ ਭਰਮ, ਭਰਮ ਖਤਮ ਹੋ ਜਾਵੇ। ਜਿੰਚਰ ਭਰਮ ਹੈ ਨਾ, ਭਰਮ ਕੀ ਹੈ? ਵਿਚਾਰ ਸਾਗਰ ਦੇ ਕਰਤਾ ਜੀ ਨੇ ਪੰਜ ਪ੍ਰਕਾਰ ਦਾ ਭਰਮ ਜਿਹੜਾ ਹੈ ਉਹ ਕਲਮ ਬੰਦ ਕੀਤਾ ਹੈ। ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ, ਪੰਚੋ ਭਰਮ ਵਿਕਾਰ। ਭਰਮ ਵਿੱਚ ਇਹ ਜੀਵ ਕਿ ਸੰਸਾਰ ਨੂੰ ਸੱਚਾ ਮੰਨੀ ਬੈਠਾ ਹੈ ਵਾਸਤਵ ਵਿੱਚ, ਪਰ ਹੈ ਸੱਚਾ ਨਹੀਂ ਹੈ, ਹੈ ਨਾਸਵੰਤ ਹੈ। ਜਿਸ ਵੇਲੇ ਤੁਸੀਂ ਇਹ ਸ਼ਬਦ ਪੜ੍ਹਦੇ ਹੋ ਸੂਰਠ ਰਾਗ ਦਾ ਭਗਤ ਸਾਹਿਬ ਭਗਤ ਰਵਿਦਾਸ ਜੀ ਦਾ, ਤਾਂ ਅੰਮ੍ਰਿਤ ਬਚਨ ਆਉਂਦੇ ਨੇ, ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ, ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ। ਜਿਹੋ ਜਿਹਾ ਮੰਨ ਲਿਆ ਨਾ ਉਹ ਜਿਹਾ ਵਾਸਤਵ ਵਿੱਚ ਹੈ ਨਹੀਂ। ਜਿਵੇਂ ਕਿ ਥੋੜਾ ਥੋੜਾ ਹਨੇਰਾ ਹੋਵੇ, ਥੋੜਾ ਥੋੜਾ ਚਾਨਣ ਹੈ, ਜਿਹਨੂੰ ਕਹਿੰਦੇ ਸੂਰਜ ਅੰਦਰ ਬਾਹਰ ਹੈ, ਕੀ ਹੋਇਆ ਅਚਾਨਕ ਇੱਦਾਂ ਰੱਸੀ ਇੱਕ ਪਈ ਹੋਈ ਹੈ ਰੱਜੂ, ਅਗਲੇ ਬੋਲ ਆ ਜਾਣੇ ਨੇ। ਇੱਕ ਵਾਰ ਸ਼ਬਦ ਸੁਣਿਓ, ਜੈਸਾ ਮਾਨੀਐ ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਪਈ ਹਮਾਰੀ, ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਰਾਜ ਦਾ ਭਾਵ ਹੈ ਰੱਜੂ, ਰੱਜੂ ਦਾ ਭਾਵ ਹੈ ਰੱਸੀ, ਥੋੜਾ ਜਿਹਾ ਹਨੇਰਾ ਤੇ ਥੋੜਾ ਜਿਹਾ ਚਾਨਣ। ਮੇਰੇ ਵਰਗੇ ਬੰਦੇ ਦੀ ਨਿਗਾਹ ਘੱਟ ਹੋਵੇ, ਅੰਦਰ ਬਾਹਰ ਲੋਜ ਹੀ ਲੱਗੀ ਹੋਵੇ, ਤੇ ਮੈਂ ਇੱਕ ਡਰ ਡਰ ਕੇ ਇੱਕਦਮ ਪਛਾਹ ਹੋ ਜਾਣਾ ਵੀ ਸੱਪ ਜੇ ਗੁੱਛੀ ਜੀ ਵੱਜੀ ਹੈ, ਸੱਪ ਆ, ਭਰਮ ਪਿਆ ਸੱਪ ਹੈ, ਮੰਨ ਵੀ ਲਿਆ ਸੱਪ ਹੈ, ਤ੍ਰਿਪਕ ਵੀ ਗਿਆ, ਇੱਕ ਹੋਰ ਥੋੜਾ ਜਿਹਾ ਆ ਗਿਆ, ਉਹਨੂੰ ਵੀ ਮੇਰੇ ਵਰਗੇ ਨੂੰ ਘੱਟ ਹੀ ਦੀਦਾ ਸੀ। ਉਹ ਕਹਿੰਦਾ ਜਾ ਉਹ ਕਮਲਿਆ ਸੱਪ ਥੋੜੀ ਆ, ਇਹ ਤੇ ਜ਼ਮੀਨ 'ਚ ਤਰੇੜ ਆਈ ਹੋਈ ਹੈ ਵਿੰਗੀ ਟੇਢੀ। ਤੁਸੀਂ ਵੇਖਿਆ ਕਈ ਵਾਰ ਜ਼ਮੀਨਾਂ ਨੂੰ ਤਰੇੜ ਆ ਜਾਂਦੀਆਂ ਹੁੰਦੀਆਂ ਸੀ ਵਿੰਗੀਆਂ ਟੇਢੀਆਂ। ਉਹ ਇੱਕ ਅਗਲਾ ਬੰਦਾ ਕਹਿੰਦਾ ਵੀ ਏਦਾਂ ਕਰੋ, ਲਾਈਟ ਕਰੋ, ਹਾਂ ਦੀਵਾ ਜਗਾਓ, ਹਾਂ ਦੀਵਾ ਬੱਤੀ ਜਗਾਓ। ਜਦੋਂ ਲਾਈਟ ਜਗਾਈ, ਨਾ ਤੇ ਉੱਥੇ ਸੱਪ ਰਿਹਾ ਤੇ ਨਾ ਉੱਥੇ ਜ਼ਮੀਨ 'ਚ ਤਰੇੜਾਂ ਰਹੀਆਂ, ਉਹ ਚਾਨਣ ਜੂ ਹੋ ਗਿਆ। ਤੇ ਜਦੋਂ ਚਾਨਣ ਹੋਇਆ ਤੇ ਪਤਾ ਕੀ ਲੱਗਾ, ਇਹ ਤੇ ਯਾਰ ਰੱਸੀ ਪਈ। ਆਖੋ ਸਤਨਾਮ ਸ਼੍ਰੀ, ਇਹ ਜਿੰਨਾ ਚਿਰ ਭਰਮ ਹੈ ਨਾ। ਹੁਣ ਦੇਖੋ, ਜਿੰਨਾ ਚਿਰ ਸਾਡੇ ਕੋਲ ਗਿਆਨ ਦਾ ਹਨੇਰਾ ਹੈ, ਉਹਨਾਂ ਚਿਰ ਜੀਵ ਵਾਸਤਵ ਵਿੱਚ ਇਸੇ ਭਰਮ ਵਿੱਚ ਸੰਸਾਰ ਨੂੰ ਸੱਚਾ ਮੰਨੀ ਬੈਠਾ ਹੈ। ਜਦੋਂ ਗੁਰੂ ਨੇ ਗਿਆਨ ਦਾ ਪ੍ਰਕਾਸ਼ ਕੀਤਾ, ਸ਼ਬਦ ਬਾਰੇ ਗਿਆਨ ਆਇਆ, ਤੇ ਉਦੋਂ ਪਤਾ ਲੱਗ ਜਾਣਾ ਸੰਸਾਰ ਸੱਚ ਨਹੀਂ ਹੈ, ਇਹ ਨਾਸਵੰਤ ਹੈ। ਸੱਚ ਉਹ ਹੈ ਜੋ ਮੇਰੇ ਅੰਦਰ ਪਰਮਾਤਮਾ ਦੀ ਆਤਮਾ ਹੈ, ਨਾ ਉਹ ਜੰਮਦੀ ਹੈ, ਨਾ ਉਹ ਮਰਦੀ ਹੈ, ਨਾ ਉਹ ਦੁੱਖ ਹੈ, ਨਾ ਸੁੱਖ ਹੈ। ਜਦੋਂ ਗੁਰੂ ਗਿਆਨ ਦਿੰਦਾ ਹੈ, ਜਿਹਨੂੰ ਗਰੀਬ ਨਿਵਾਜ ਕਹਿੰਦੇ, ਦੇਖੋ ਭਾਈ, ਦੇਖੋ ਭਾਈ, ਗਿਆਨ ਕੀ ਆਈ ਆਂਧੀ। ਹਨੇਰੀ ਆਉਂਦੀ ਜੇ ਨਾ ਉਡਾ ਕੇ ਲੈ ਜਾਂਦੀ ਜੇ, ਜਦੋਂ ਬਾਲੀ ਜਾਦੀ ਆਵੇ, ਬੜੇ ਬੜੇ ਬੋਰਡ ਪਿੱਪਲ ਵੀ ਪੱਟ ਦਿੰਦੀ ਹੈ। ਕਬੀਰ ਸਾਹਿਬ ਜੀ ਕਹਿੰਦੇ, ਹੁਣ ਗਿਆਨ ਦੀ ਹਨੇਰੀ ਆਈ ਹੈ, ਗੁਰੂ ਨੇ ਬਖਸ਼ੀ ਹੈ, ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬੰਦੀ। ਗਿਆਨ ਆ ਗਿਆ, ਮਾਇਆ ਵੀ ਥਿਰ ਰਹਿਣ ਵਾਲੀ ਨਹੀਂ ਹੈ, ਭਰਮ ਖਤਮ ਹੋ ਗਿਆ ਹੈ। ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬੰਦੀ, ਦੋ ਚਿੱਤੇ ਕੀ ਦੋਏ ਖੂਨ ਗਿਰਾਨੀ, ਮੋਹ ਬਲੇਡਾ ਟੂਟਾ। ਛੰਨ ਬਣਦੀ ਹੈ ਨਾ ਛੰਨ, ਦੋ ਥੰਮੀਆਂ ਦਿੱਤੀਆਂ ਜਾਂਦੀਆਂ ਨੇ, ਉਹਦੇ ਵਿੱਚ ਇੱਕ ਸਤੀਰ ਗਾਡਰ ਬਲ ਪਾਇਆ ਜਾਂਦਾ ਹੈ, ਮੋਟਾ ਬਲ ਜਾਂ ਵਾਂਸ, ਉਹਦੇ ਉੱਤੇ ਛੰਨ ਪਾਈ ਜਾਂਦੀ ਹੈ। ਅਗਰ ਜੇ ਉਹ ਦੋਨੋਂ ਥੰਮੀਆਂ ਡਿੱਗ ਜਾਣ ਤੇ ਛੰਨ ਰਹਿ ਜਾਏਗੀ, ਹਾਂਜੀ ਉਹ ਡਿੱਗ ਜਾਵੇਗੀ, ਤੇ ਡਿੱਗਦਿਆਂ ਸਾਰ ਜਿਹੜਾ ਬਲ ਹੈ ਉਹ ਵੀ ਟੁੱਟ ਜਾਂਦਾ। ਹੁਣ ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਸ ਵੇਲੇ ਗਿਆਨ ਦੀ ਹਨੇਰੀ ਆਈ, ਉਸ ਗਿਆਨ ਦੀ ਹਨੇਰੀ ਨਾਲ ਦੋ ਚਿੱਤੇ ਦੀਆਂ ਦੋ ਪੁਣਾ ਜਿਹੜਾ ਸੀ ਉਹ ਥੰਮੀਆਂ ਖਤਮ ਹੋ ਗਈਆਂ, ਤੇ ਮੋਹ ਰੂਪੀ ਜਿਹੜਾ ਗਾਡਰ ਸੀ ਉਹ ਵੀ ਟੁੱਟ ਗਿਆ।
ਤੇ ਕਈ ਵਾਰ ਛੰਨ ਥੱਲੇ ਕੋਈ ਭਾਂਡਾ ਛਾਨਾ ਪਿਆ ਹੋਵੇ, ਅਚਾਨਕ ਕੱਚੇ ਕੋਠੇ ਹੁੰਦੇ ਸੀ ਡਿੱਗ ਜਾਣ, ਤੇ ਜਿਹੜਾ ਭਾਂਡਾ ਛਾਨਾ ਪਿਆ ਹੋਵੇ ਤੇ ਭੱਜ ਭੁੱਜ ਜਾਂਦਾ, ਉਹ ਵੀ ਖਤਮ ਹੋ ਜਾਂਦਾ। ਕਹਿੰਦੇ ਕੀ ਹੋਇਆ, ਦੋ ਚਿੱਤੇ ਕੀ ਦੋਏ ਥੂਣ ਗਿਰਾਨੀ, ਮੋਹ ਬਲੇਡਾ ਟੂਟਾ ਤ੍ਰਿਸ਼ਨਾ ਛਾਣ ਭਰੀ ਤਾਰ ਉਪਰ, ਤ੍ਰਿਸ਼ਨਾ ਰੂਪੀ ਛੰਨ ਸੀ, ਦੁਰਮਤ ਭਾਂਡਾ ਫੋਟਾ, ਭਰਮ ਸਾਰਾ ਚਲਾ ਗਿਆ। ਤੇ ਜਿੰਨਾ ਚਿਰ ਭਰਮ ਜੇ ਨਾ, ਉਹਨਾਂ ਚਿਰ ਜ਼ਿੰਦਗੀ ਡਾਵਾਂ ਡੋਲ ਜੇ, ਡੀਂਗਣ ਡੋਲਾ ਤਉ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣਾ ਪਾਏ ਬਿਸ਼ਰਾਮਾ। ਸਾਹਿਬ ਜੀ ਕਹਿੰਦੇ ਛੋੜ ਜਾਹੇ ਇਹ ਭਰਮ ਹੈ, ਸੋ ਕਰਹਿ ਪਰਾਲ, ਕਾਮਣ ਆਵੈ ਸੇ ਜੰਜਾਲ, ਸੰਗ ਨ ਚੱਲ ਤਿਨ ਸਿਉ ਹੀਤ, ਜੋ ਬਹਿਰਾਈ ਸੇ ਮੀਤ, ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ। ਸਾਚ ਧਰਮ ਨੀ ਭਾਵੈ ਡੀਠਾ, ਝੂਠ ਧੋ ਸੋ ਰਚਿਓ ਮੀਠਾ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ, ਵਸਤ ਪਰਾਈ ਕੋਠ ਰੋਵੈ, ਕਰਮ ਧਰਮ ਸਗਲਾਈ ਖੋਵੈ। ਤੇ ਗੁਰੂ ਭਰਮ ਦੂਰ ਕਰਦਾ, ਫੋਟੋ ਆਂਡਾ ਭਰਮ ਕਾ, ਮਨਹਿ ਭਇਆ ਪ੍ਰਗਾਸ, ਕਾਟੀ ਬੇਰੀ ਪੱਗ ਹੈ ਤੇ, ਗੁਰ ਕੀਨੀ ਬੰਦ ਖਲਾਸ। ਜਦੋਂ ਤੁਸੀਂ ਬਾਰਾਂਵਾਂ ਪੜ੍ਹਦੇ ਹੋ ਨਾ, ਤੇ ਭਰਮ ਦਾ ਇੱਕ ਮਹੀਨਾ ਵੀ ਆਉਂਦਾ, ਜੇ ਉਹ ਲੰਘ ਗਿਆ ਜੇ ਮਹੀਨਾ, ਭਾ ਦੋਏ ਭਰਮ ਬੋਲੋ, ਭਾ ਦੋ ਭਰਮ ਦੂਜੇ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ। ਇਹ ਭਰਮ ਛੱਡ ਦੇ ਗੁਰੂ ਕੱਢ ਦਿੰਦਾ ਹੈ। ਅੱਜ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਸ ਵੇਲੇ ਪ੍ਰੇਮਾ ਭਗਤੀ ਅੰਦਰ ਜਾਗ ਪਈ, ਵਿਕਾਰਾਂ ਦਾ ਸੰਗ ਤਿਆਗ ਕਰ ਦਿੱਤਾ, ਕੇਵਲ ਗੁਰੂ ਨੂੰ ਸ਼ਬਦ ਜਾਣ ਕੇ ਉਹਦੀ ਆਰਾਧਨਾ ਕੀਤੀ, ਗੁਰੂ ਦੀ ਇਹੀ ਪੂਜਾ ਹੈ। ਸਾਹਿਬ ਜੀ ਕਹਿੰਦੇ ਨੇ, ਤੇਰਾ ਨਾਮ ਕਰੀ ਚਣ ਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ ਘਾਟੇ ਅੰਤਰ, ਪੂਜਾ ਹੋਏ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜਨਾ ਹੋਏ, ਨਾਮ ਤੋਂ ਬਿਨਾਂ ਪੂਜਾ ਕਾਹਦੀ ਹੈ। ਤੇ ਸਾਹਿਬ ਜੀ ਕਹਿੰਦੇ ਜਦੋਂ ਨਾਮ ਨੂੰ ਜਪਿਆ ਤਾਂ ਗਰੀਬ ਬਨਵਾਸ ਜੀ ਕਹਿੰਦੇ ਮਨ ਤੇ ਅੰਦਰੋਂ ਮਨ ਤੋਂ ਬਿਣਸੈ ਖਤਮ ਹੋ ਗਏ, ਸਗਲਾ ਸਗਲਾ ਭਰਮ, ਸਾਰਾ ਭਰਮ ਖਤਮ ਹੋ ਗਿਆ ਤੇ ਗੁਰੂ ਤੇ ਪ੍ਰਤੀਤ ਆ ਗਈ। ਤੁਸੀਂ ਰਾਤ ਕਥਾ ਸੁਣ ਰਹੇ ਸੀ ਸਰਦਾਰ ਕਪੂਰ ਸਿੰਘ ਜੀ ਦੀ, ਬਰਾੜ ਦੀ, ਕਪੂਰ ਸਿੰਘ ਜੀ ਦੀ। ਕਲਗੀਆਂ ਵਾਲੇ ਪਾਤਸ਼ਾਹ ਉਹਦੇ ਕੋਲ ਆਏ ਨੇ ਤੇ ਜਿਸ ਵੇਲੇ ਕਪੂਰੇ ਨੂੰ ਆ ਕੇ ਮਿਲਦੇ ਨੇ, ਕੋਟ ਕਪੂਰਾ, ਕੋਟ ਕਿਲੇ ਦਾ ਸੀ, ਉਹਨੇ ਕਿਲਾ ਬਣਾਇਆ ਸੀ ਤਕੜਾ, ਤੇ ਨਾ ਉਹਦਾ ਕਪੂਰ ਸੋਂ ਸੀ, ਬਰਾੜ ਉਹਦੀ ਗੋਤ ਸੀ। ਕਲਗੀਆਂ ਵਾਲੇ ਪਾਤਸ਼ਾਹ, ਬਾਜਾਂ ਵਾਲੇ ਸੱਚੇ ਪਾਤਸ਼ਾਹ ਜਦੋਂ ਕਪੂਰੇ ਕੋਲ ਆਉਂਦੇ ਨੇ, ਬੜੀ ਭਾਵਨਾ ਦੇ ਨਾਲ ਮੇਰੇ ਗੁਰਦੇਵ ਮਹਾਰਾਜ ਨੂੰ ਮਿਲਦਾ ਹੈ। ਭਾਵਨਾ ਭਲਾ ਕਿਹੋ ਜੀ, ਉਤਲੀ ਉਤਲੀ, ਅੰਦਰ ਵਾਲੀ ਨਹੀਂ, ਅੰਦਰੋਂ ਭਿੱਜ ਕੇ ਨਹੀਂ। ਤੇ ਮਹਾਰਾਜ ਨੂੰ ਇੱਕ ਘੋੜਾ ਵੀ ਭੇਟ ਕਰਦਾ ਹੈ ਜਿਹਦਾ ਨਾਂ ਹੀ ਦਿਲ ਬਿਆਰ। ਘੋੜਾ ਭੇਟਾ ਕੀਤਾ ਮਹਾਰਾਜ ਨੂੰ। ਹੁਣ ਕਈ ਵਾਰ ਬੰਦਾ ਭੇਟਾ ਵੀ ਕਰਦਾ ਪਰ ਜੇ ਅੰਦਰ ਸ਼ਰਧਾ ਤੋਂ ਖਾਲੀ ਹੈ ਤਾਂ ਪ੍ਰਾਪਤੀ ਨਹੀਂ ਹੁੰਦੀ। ਤਾਂ ਗੁਰੂ ਸਵਾਰੀ ਸੰਗਤ ਜੀ, ਮੇਰੇ ਗਰੀਬ ਨਿਵਾਸ ਚੋ ਜੀ ਪ੍ਰੀਤਮ ਕਹਿਣ ਲੱਗੇ, ਤੂੰ ਪਿਆਰਾ ਗੁਰਸਿੱਖ ਹੈ, ਤੂੰ ਸਾਡੇ ਨਾਲ ਪਿਆਰ ਬੜਾ ਕਰਦਾ ਹੈ, ਤੇ ਭਾਈ ਕਪੂਰਿਆ ਤੇਰੇ ਕੋਲ ਕਿਲਾ ਬੜਾ ਵੱਡਾ ਹੈ, ਤੇ ਕਿਲਾ ਸਾਨੂੰ ਦੇ ਦੇ। ਤੈਨੂੰ ਪਤਾ ਹੈ ਮੁਗਲ ਫੌਜਾਂ ਸਾਡਾ ਗੈਲ ਪਿੱਛਾ ਕਰਦੀਆਂ ਆ ਰਹੀਆਂ ਨੇ, ਤੇ ਅਸੀਂ ਕੁਝ ਸਮਾਂ ਤੇਰੇ ਕਿਲੇ ਵਿੱਚ ਰਹਿਣਾ ਚਾਹੁੰਦੇ ਹਾਂ ਤੇ ਮੁਗਲਾਂ ਪਹਾੜੀਆਂ ਨਾਲ ਮੁਕਾਬਲਾ ਕਰਨਾ ਚਾਹੁੰਦੇ ਹਾਂ। ਤੈਨੂੰ ਪਤਾ ਅਸੀਂ ਆਨੰਦਪੁਰ ਸਾਹਿਬ ਜੀ ਤੋਂ ਚੱਲੇ ਹਾਂ, ਇਸ ਕਰਕੇ ਤੇਰਾ ਕਿਲਾ ਚਾਹੀਦਾ ਹੈ। ਤੇ ਕਪੂਰੇ ਨੇ ਉਹਨੂੰ ਭੇਟਾ ਵੀ ਜ਼ਰੂਰ ਕੀਤਾ ਪਰ ਅੰਦਰ ਭਰਮ ਹੈ ਨਾ, ਗੁਰੂ ਤੇ ਵਿਸ਼ਵਾਸ ਨਹੀਂ ਹੈ, ਗੁਰੂ ਤੇ ਪ੍ਰਤੀਤ ਨਹੀਂ ਹੈ। ਤੇ ਕਹਿਣ ਲੱਗਾ ਕਲਗੀਆਂ ਵਾਲੇ ਪਾਤਸ਼ਾਹ, ਅਸੀਂ ਸੂਬੇ ਸਰਹੰਦ ਵਜ਼ੀਰ ਖਾਂ ਦੇ ਅਧੀਨ ਚੱਲਦੇ ਹਾਂ, ਸਾਨੂੰ ਉਹਨਾਂ ਨੇ ਇਸ ਇਲਾਕੇ ਦੀ ਹਾਕਮਤਾਈ ਬਖਸ਼ੀ ਹੈ। ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਕਪੂਰਿਆ ਆ ਛੋਟੇ ਜਿਹੇ ਇਲਾਕੇ ਦੀ ਗੱਲ ਛੱਡ ਦੇ, ਤੈਨੂੰ ਤੇ ਅਸੀਂ ਪੂਰਾ ਰਾਜ ਦੇਣਾ ਚਾਹੁੰਦੇ ਹਾਂ ਰਾਜ। ਦੇਖੋ ਕਲਗੀਆਂ ਵਾਲਾ ਪਾਤਸ਼ਾਹ ਕਿੰਨਾ ਤਰੁੱਠਾ, ਕਹਿੰਦਾ ਛੋਟੇ ਪਿੰਡਾਂ ਦੀ ਸਰਦਾਰੀ ਤੂੰ ਕੀ ਕਰਨੀ ਹੈ, ਕਲਗੀਆਂ ਵਾਲੇ ਪਾਤਸ਼ਾਹ ਨੇ ਆਪ ਤੇ ਰਾਜ ਲੈਣਾ ਹੀ ਨਹੀਂ ਹੈ, ਉਹਨਾਂ ਤੇ ਸਾਨੂੰ ਰਾਜ ਦੇਣਾ, ਉਹਦੇ ਰਾਜਿਆਂ ਦੇ ਰਾਜੇ ਨੇ।
ਤੁਮ ਹੋ ਸਭ ਰਾਜਨ ਕੇ ਰਾਜਾ, ਉਹਦੇ ਰਾਜ ਸਾਨੂੰ ਦੇਣਾ। ਤੇ ਕਪੂਰਾ ਕਹਿਣ ਲੱਗਾ, ਅੰਦਰ ਖਾਲੀ ਹੈ ਨਾ, ਪ੍ਰੇਮ ਤੋਂ ਬਿਨਾਂ ਭਰਮ ਹੈ। ਕਹਿਣ ਲੱਗਾ ਵੀ ਜੇ ਮੈਂ ਕਿਲ੍ਹਾ ਤੁਹਾਨੂੰ ਦੇ ਦਿੱਤਾ ਤੇ ਮੈਨੂੰ ਤੁਰਕ ਫਾਹੇ ਲਾ ਕੇ ਮਾਰ ਦੇਣਗੇ। ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਕਪੂਰਿਆ ਤੂੰ ਜ਼ਰੂਰ ਆਇਆ ਕੋਲ ਸਾਡੇ, ਅਸੀਂ ਤੇਰੇ ਕੋਲ ਆਏ ਹਾਂ, ਭੇਟਾਵਾਂ ਵੀ ਅਰਪਣ ਕੀਤੀਆਂ ਨੇ, ਪਰ ਗੁਰੂ ਤੇ ਵਿਸ਼ਵਾਸ ਨਹੀਂ ਹੋ, ਪ੍ਰਤੀਤ ਨਹੀਂ ਹੋ, ਭਰਮ ਬਣਿਆ ਹੋਇਆ ਵੀ ਗੁਰੂ ਰਾਜ ਦੇਵੇਗਾ ਕਿ ਨਹੀਂ ਦੇਵੇਗਾ। ਅਸੀਂ ਤੇ ਤੈਨੂੰ ਰਾਜ ਦੇਣ ਆਏ ਸੀ, ਪਰ ਤੂੰ ਰਾਜ ਲਿਆ ਨਹੀਂ ਹੈ, ਤੂੰ ਕਹਿੰਦਾ ਵੀ ਤੁਰਕ ਫਾਹੇ ਲਾ ਕੇ ਮਾਰ ਦੇਣਗੇ। ਤੇ ਚੇਤਾ ਰੱਖੀ, ਹੁਣ ਤੁਰਕਾਂ ਨੇ ਤੇਰੇ ਨਾਲ ਖੈਰ ਨਹੀਂ ਉਹ ਕਰਨੀ, ਮਰਨਾ ਤੂੰ ਫਾਹੇ ਲੱਗ ਕੇ ਹੀ ਹੋ। ਆਖੋ ਸਤਨਾਮ ਸ਼੍ਰੀ। ਫਿਰ ਕਪੂਰਾ ਫਾਹੇ ਲਾ ਕੇ ਮਰਿਆ, ਕੋਟ ਈਸੇ ਖਾਂ ਨੇ ਘੋੜੇ ਖਰੀਦ ਲਏ, ਕਪੂਰਾ ਸੌਦਾਗਰ ਵੀ ਸੀ ਘੋੜਿਆਂ ਦਾ। ਤੇ ਕੀ ਕੀਤਾ ਉਹਨੇ, ਇੱਕ ਹੁੰਡੀ ਲਿਖ ਦਿੱਤੀ ਵੀ ਦੁਬਾਬੇ ਦੇ ਇਲਾਕੇ ਵਿੱਚੋਂ ਮੈਂ ਉਗਰਾਹੀ ਕਰਨ ਜਾਣਾ, ਮਾਮਲਾ ਲੈਣਾ, ਮੈਂ ਤੁਹਾਨੂੰ ਘੋੜਿਆਂ ਦਾ ਮੁੱਲ ਦੇ ਦਿਆਂਗਾ। ਤੇ ਕਪੂਰੇ ਨੂੰ ਪਤਾ ਲੱਗ ਗਿਆ, ਬੰਦਾ ਕਵੇ ਜੀ ਕੱਲ ਨੂੰ ਤੁਹਾਡੇ ਪੈਸੇ ਦੇ ਦੇਣੇ, ਤੈਨੂੰ ਪਤਾ ਹੀ ਆ ਵੀ ਇਹਦੇ ਕੋਲ ਪੈਸੇ ਕੱਲ ਨੂੰ ਹੋਣਗੇ ਤਾਂ ਹੀ ਦੇਵੇਗਾ ਨਾ। ਤੇ ਕਪੂਰੇ ਨੇ ਡਾਕੂ ਚੋਰ ਪਹਿਲਾਂ ਘੱਲ ਦਿੱਤੇ ਵੀ ਜਦੋਂ ਈਸੇ ਖਾਂ ਮਾਮਲਾ ਲੈ ਕੇ ਆਵੇ ਤੇ ਲੁੱਟ ਲਓ, ਨਾਲੇ ਉਹ ਵੀ ਲੈ ਲਾਂਗੇ ਤੇ ਦੂਜੇ ਪੈਸੇ ਵੀ ਲੈ ਲਾਂਗੇ। ਉਹ ਲੁਟੇਰੇ ਮਗਰ ਲਾ ਦਿੱਤੇ, ਲੁੱਟ ਲਿਆ ਈਸੇ ਖਾਂ ਨੂੰ। ਕਬਰ ਕਰਦਿਆਂ ਕਰਦਿਆਂ ਪਤਾ ਹੀ ਹੁੰਦਾ ਵੀ ਫਲਾਣੇ ਬੰਦੇ ਨਾਲ ਮੈਂ ਗੱਲ ਕੀਤੀ ਸੀ, ਤੇ ਭੇਤ ਤਾਂ ਨਿਕਲ ਹੀ ਜਾਂਦਾ। ਪਤਾ ਲੱਗ ਗਿਆ ਸਾਰੀ ਜਿਹੜੀ ਚਲਾਕੀ ਹੈ ਕਪੂਰੇ ਦੀ ਹੈ। ਜਿਸ ਵੇਲੇ ਸਾਰਾ ਕੁਝ ਪਤਾ ਲੱਗ ਗਿਆ ਤੇ ਫਾਹੇ ਲਾ ਕੇ ਦਰਖਤ ਨਾਲ ਟੰਗ ਕੇ ਮਹਾਰਾਜ ਦੇ ਬੋਲਾਂ ਨਾਲ ਮੌਤ ਹੋਈ। ਆਖੋ ਸਤਨਾਮ ਸ਼੍ਰੀ। ਗੁਰੂ ਤੇ ਪ੍ਰਤੀਤ, ਗੁਰੂ ਤੇ ਵਿਸ਼ਵਾਸ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਵੋ, ਉਸ ਨੂੰ ਸੁੱਖ ਨਾ ਉਪਜੈ ਭਾਵੈ ਸੌ ਗੇੜਾ, ਆਵੋ ਜਾਓ। ਤਾਂ ਮਹਾਰਾਜ ਕਹਿੰਦੇ ਮਨ ਤੇ ਬਿਨਸੈ ਸਗਲਾ ਭਰਮ, ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗੌਤੀ ਕੀ ਮਤ ਊਤਮ ਹੋਵੈ। ਸਾਧ ਸੰਗਤ ਵਿੱਚ ਆ ਕੇ ਪਾਪਾਂ ਵਾਲੀ ਬਿਰਤੀ ਨੂੰ ਤਿਆਗ ਦੇਵੇ, ਛੱਡ ਦੇਵੇ ਪਾਪ। ਅਨਕਾਏ ਰਾਤੜਿਆ,

ਸਾਧ ਸੰਗਤ ਵਿੱਚ ਆ ਕੇ ਪਾਪ ਤਿਆਗ ਦੇਵੇ, ਉਸ ਭਗੌਤੀ ਦੀ ਮਤ ਜਿਹੜੀ ਹੈ ਸ੍ਰੇਸ਼ਟ ਹੋ ਜਾਂਦੀ ਹੈ। ਨਾਰ ਅਚੇਤ ਪਾਪ ਤੇ ਡਰ ਰੇ, ਸਾਹਿਬ ਅੱਗੇ ਕਿਰਪਾ ਕਰਦੇ ਨੇ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸਨ ਪ੍ਰੀਤ। ਫਿਰ ਭਗਵੰਤ ਪਰਮੇਸ਼ਰ ਦੀ ਟਹਿਲ ਸੇਵਾ ਕਰੇ ਨਿਤਾ ਪ੍ਰਤੀ, ਸਤਿਗੁਰੂ ਮਹਾਰਾਜ ਦੀ ਸੇਵਾ, ਦੁਨੀਆ ਦੀ ਸੇਵਾ, ਗੁਰਸਿੱਖਾਂ ਦੀ ਸੇਵਾ। ਗੁਰਸਿੱਖਾਂ ਦੀ ਕੀ ਹੈ, ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ, ਐਸਾ ਪੁੰਨ ਏਕ ਗੁਰਸਿੱਖ ਕੋ ਨਿਭਾਏਗਾ। ਦੁਨੀਆ ਦੀ ਸੇਵਾ ਕੀ ਹੈ, ਇਤ ਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵਕ ਮਾਈ ਹੈ, ਤਾਂ ਤਦੋਂ ਦਰਗਹਿ ਬੈਸਨ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈ ਹੈ। ਗੁਰੂ ਦੀ ਸੇਵਾ ਕੀ ਹੈ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕੇਸ਼ਨਾ ਬਸਾਏ। ਸੇਵਾ ਕਰਦਿਆਂ ਕਰਦਿਆਂ ਮਨ ਤਨ ਅਰ ਪੈ, ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ, ਪਾਈਏ ਬਿਸ਼ਨ ਪ੍ਰੀਤ ਮੇਰੇ ਵਾਹਿਗੁਰੂ ਜੀ ਦੇ ਨਾਲ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਹੀ ਪਾਤਸ਼ਾਹੀਆਂ ਦੇ

ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ।

ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕਰ ਕੀ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ, ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਪ੍ਰਦਾਨ ਕਰਨੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਜੀ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ ਭਾਈ ਹਰਿਆਵਲ ਸਿੰਘ ਜੀ ਅਤੇ ਸਮੂਹ ਪਰਿਵਾਰ ਨੂੰ, ਕਿਰਪਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਕੇਸਾਂ ਸਵਾਸਾਂ ਸੰਗ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਮਹਾਰਾਜ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ, ਅੰਮ੍ਰਿਤ ਵੇਲਾ ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਆਨੰਦਮਈ ਜੀਵਨ ਬਖਸ਼ਿਸ਼ ਕਰਦਿਆਂ ਹੋਇਆਂ ਨਦਰੋ ਨਦਰੀ ਨਿਹਾਲ ਕਰਨਾ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਮਨੁੱਖਾ ਜਨਮ ਨੂੰ ਸਫਲ ਬਣਾ ਰਹੇ ਹੋ। ਧੰਨਵਾਦੀ ਹਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਜੋ ਲਗਾਤਾਰ ਪਿਛਲੇ ਇੱਕ ਮਹੀਨੇ ਤੋਂ ਆਪ ਸੰਗਤਾਂ ਨੂੰ ਰੋਜ਼ਾਨਾ ਸਵੇਰ ਦੇ ਸਮੇਂ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਸ਼ਿਰਸ਼ਾਰ ਕਰਦੇ ਹਨ। ਅੱਜ ਉਹਨਾਂ ਦਾ ਸਵੇਰ ਦਾ ਇਹ ਆਖਰੀ ਦੀਵਾਨ ਸੀ। ਦੁਪਹਿਰ ਅਤੇ ਅੱਜ ਸ਼ਾਮ ਦੇ ਦੀਵਾਨ ਵਿੱਚ ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ। ਇੱਥੇ ਹੀ ਉਹਨਾਂ ਦੀ ਕੈਲਗਰੀ ਟੂਰ ਦੀ ਸਮਾਪਤੀ ਹੋਵੇਗੀ। ਫਿਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਦੋਂ ਕਦੋਂ ਸਮਾਂ ਬਣੇ ਇਸੇ ਤਰ੍ਹਾਂ ਹੀ ਆਪ ਜੀ ਨੇ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰੀਆਂ ਭਰਨੀਆਂ। ਆਓ ਅਗਲੇ ਸਮੇਂ ਦੇ ਵਾਸਤੇ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ, ਆਪ ਜੀਆਂ ਨੂੰ ਪਾਵਨ ਗੁਰਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਸੇਵਾ ਪ੍ਰਵਾਨ ਕਰਿਓ। ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਪੁੱਲਾਂ ਚੁੱਕਾਂ ਆਪ ਗੁਰੂ ਕੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ ਸੁਭਾ ਹੁਣ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਆਪ ਜੀ ਸਰਵਣ ਕਰੋ। ਸਾਰੀ ਸੰਗਤ ਪਿਆਰ ਨਾਲ ਸੀਸ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਨਵਦੀਪ ਸਿੰਘ ਜੀ, ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਅੱਜ ਦਾ ਜੋ ਦਿਹਾੜਾ ਹੈ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜੋ ਰਮਦਾਸ ਦੀ ਧਰਤੀ 'ਤੇ ਬਾਬਾ ਜੀ ਨੇ ਅੱਜ ਦੇ ਦਿਨ ਪ੍ਰਾਪੁਰ ਪਿਆਨਾ ਕੀਤਾ ਸੀ, ਸਰੀਰ ਦਾ ਚੋਲਾ ਛੱਡਿਆ ਸੀ, ਉਹਨਾਂ ਦੇ ਇਸ ਦਿਹਾੜੇ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਹੁਣ ਸਮਾਂ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਜੱਥੇ ਦਾ ਹੈ, ਜਿਨ੍ਹਾਂ ਨੇ 2 ਮਹੀਨੇ ਇਸ ਅਸਥਾਨ 'ਤੇ ਹਾਜ਼ਰੀ ਭਰੀ ਹੈ। ਅੱਜ ਇਹਨਾਂ ਦਾ ਇੱਥੇ ਲਾਸ਼ ਦੀਵਾਨ ਹੈ। ਸੋ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਾ ਕੇ ਨਿਹਾਲ ਕੀਤਾ ਹੈ। ਸੰਤ ਬਾਬਾ ਉਜਾਗਰ ਸਿੰਘ ਜੀ ਦੌਦਰ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ, ਜਿਨ੍ਹਾਂ ਦੇ ਐਤਵਾਰ ਨੂੰ 9:15 ਮੇਨ ਹਾਲ ਵਿੱਚ ਭੋਗ ਪਾਏ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਦੂਸਰੀ ਬੇਨਤੀ ਹੈ, ਜਿਵੇਂ ਆਪ ਜੀ ਨੂੰ ਪਤਾ ਹੈ, ਖਾਲਿਸਤਾਨ 'ਚ ਫੰਡਮ ਦੀਆਂ ਵੋਟਾਂ ਪੈ ਰਹੀਆਂ ਨੇ। 18 ਅਕਤੂਬਰ ਨੂੰ ਐਡਮਿੰਟਨ ਵਿਖੇ ਵੋਟਾਂ ਪੈਣੀਆਂ ਨੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਜ਼ਰੂਰ, ਆਪ ਜੀ ਨੇ ਵੋਟਾਂ ਪਾਉਣੀਆਂ ਨੇ ਪੰਜਾਬ ਦੀ ਆਜ਼ਾਦੀ ਵਾਸਤੇ, ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਗੁਰਦੁਆਰਾ ਸਾਹਿਬ ਤੋਂ ਬੱਸਾਂ ਵੀ ਜਾਣਗੀਆਂ, ਸੋ ਜੇ ਕੋਈ ਨਹੀਂ ਜਾ ਸਕਦਾ ਬੱਸਾਂ 'ਤੇ ਵੀ ਜਾ ਸਕਦਾ ਹੈ। ਸੋ ਜ਼ਰੂਰ ਆਪ ਜੀ ਨੇ ਇਸ ਵੋਟਾਂ ਦੇ ਵਿੱਚ ਹਿੱਸਾ ਪਾਉਣਾ ਜੀ। ਆਓ ਹੁਣ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਦਾ ਖਾਸ ਰੂਪ ਸੁੰਦਰ ਸਰੂਪ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੈ। ਸਰਬੱਤਰ ਹੀ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕੀਤੇ ਨੇ। ਵਾਹਿਗੁਰੂ ਨਿਰੰਕਾਰ ਜੀ ਨੇ ਆਪਣੇ ਦਸ ਸਰੂਪ ਧਾਰਨ ਕਰਕੇ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਜਿੱਥੇ ਮੇਰੇ ਸਾਹਿਬਾਂ ਨੇ ਬੇਅੰਤ ਬੇਅੰਤ ਕੌਤਕ ਕੀਤੇ ਨੇ, ਉੱਥੇ ਨਾਲ ਦੀ ਨਾਲ ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਜੋ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਜੀ ਪੜ੍ਹ ਕੇ ਸਰਵਣ ਕਰਕੇ ਜੀਵਨ ਦੀ ਕਲਿਆਣ ਕਰ ਸਕਦਾ ਹੈ। ਤੁਸੀਂ ਰੋਜ਼ਾਨਾ ਸੋਚਦੇ ਹੋ ਪੁੰਨ ਕਰਮ ਕੀਤਾ ਜਾਵੇ, ਪੁੰਨ ਕਰਮ ਕੀਤਾ ਜਾਵੇ, ਜ਼ਰੂਰ ਬਰ ਜ਼ਰੂਰ ਕਰਨੇ ਚਾਹੀਦੇ ਨੇ, ਬੜਾ ਜ਼ਰੂਰੀ ਹੈ। ਪਰ ਜਿਸ ਵੇਲੇ ਗੁਰੂ ਦਰਬਾਰ ਵਿੱਚ ਗੁਰੂ ਸਵਾਰੀ ਸੰਗਤ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਦੇ ਜੇ, ਫਿਰ ਅਰਜ ਕਰਾਂ, ਹਮੇਸ਼ਾ ਸੋਚਦੇ ਹੋ ਪੁੰਨ ਕਰਮ ਕਰੀਏ ਪੁੰਨ ਕਰਮ ਕਰੀਏ, ਔਰ ਕਰਨੇ ਚਾਹੀਦੇ ਨੇ, ਬਹੁਤ ਜ਼ਰੂਰੀ ਹੈ। ਪਰ ਜਿਸ ਵੇਲੇ ਤੁਸੀਂ ਗੁਰੂ ਦਰਬਾਰ ਵਿੱਚ ਗੁਰੂ ਸਵਾਰਿਆਂ ਦੀ ਸੰਗਤ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਦੇ ਜੋ ਖਾਲਸਾ ਜੀ, ਤਾਂ ਦਾਤਾਰ ਕਿਰਪਾ ਕਰਦੇ ਨੇ ਉਸ ਪਿਆਰੇ ਨੂੰ ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੈ। ਹੈਰਾਨਗੀ ਵਾਲੀ ਗੱਲ, ਦਸ ਨਹੀਂ, ਹਜ਼ਾਰ ਨਹੀਂ, ਲੱਖ ਨਹੀਂ, ਕਰੋੜਾਂ ਪੁੰਨਾਂ ਦੀ ਪ੍ਰਾਪਤੀ ਹੈ। ਕਦੋਂ? ਜਦੋਂ ਗੁਰੂ ਦਰਬਾਰ ਵਿੱਚ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਸੁਣਿਆ ਜਾਵੇ, ਸਰਵਣ ਕੀਤਾ ਜਾਵੇ। ਤਾਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਵਚਨ ਨੇ ਕੋਟ ਪੁੰਨ, ਧਿਆਨ ਦਿਓ, ਕੋਟ ਪੁੰਨ ਸੁਣ ਹਰ ਕੀ ਬਾਣੀ। ਦਾਤਾਰ ਜੀ ਕਿਰਪਾ ਕਰਦੇ ਨੇ ਜਿਹੜੇ ਬਾਣੀ ਸੁਣਦੇ ਨੇ, ਜਿਵੇਂ ਤੁਸੀਂ ਬੈਠੇ ਹੋ ਦਰਬਾਰ ਵਿੱਚ, ਅੰਮ੍ਰਿਤ ਬਾਣੀ ਦਾ ਕੀਰਤਨ ਹੈ, ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ, ਅੰਮ੍ਰਿਤ ਬਾਣੀ ਦੀ ਕਥਾ, ਕਿਰਪਾਲੂ ਜੀ ਕਿਰਪਾ ਕਰਦੇ ਨੇ, ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੈ। ਕੋਟ ਪੁੰਨ ਸੁਨ ਹਰ ਕੀ ਬਾਣੀ। ਤਾਂ ਗਰੀਬ ਨਿਵਾਸ ਜਿਨ੍ਹਾਂ ਨੂੰ ਅੰਮ੍ਰਿਤ ਬਾਣੀ ਵਿਸਰ ਜਾਂਦੀ ਹੈ, ਨਾਮ ਵਿਸਰ ਜਾਂਦਾ ਹੈ, ਬਾਣੀ ਤੋਂ ਸੱਖਣੇ ਹੋ ਜਾਂਦੇ ਨੇ, ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਤੇ ਹਿਰਦੇ ਤਪਦੇ ਨੇ, ਤਪਦੇ ਨੇ, ਜੈ ਤਨ ਬਾਣੀ ਵਿਸਰ ਜਾਏ। ਜੀ ਉਹ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਜਿਸ ਵੇਲੇ ਤੁਹਾਡੇ ਮੁੱਖ ਤੋਂ ਵਾਹਿਗੁਰੂ ਸ਼ਬਦ ਆਇਆ ਹੈ, ਕੰਨਾਂ ਦੁਆਰੇ ਸਰਵਣ ਕਰ ਰਹੇ ਹੋ, ਵੱਡੀ ਕਿਰਪਾ ਗੁਰੂ ਦੀ ਹੈ। ਗੁਰੂ ਦਾ ਉਪਦੇਸ਼, ਪਿਆਰਾ ਗੁਰਸਿੱਖ ਸੁਰਤ ਦੀ ਇਕਾਗਰਤਾ ਨਾਲ ਸੁਣਦਾ ਹੈ, ਫਿਰ ਆਪਣੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰਦਾ ਹੈ। ਅੱਜ ਦਾ ਜੋ ਦਿਹਾੜਾ ਹੈ, ਬ੍ਰਹਮ ਬੇਤੇ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਉਸ ਮੇਰੇ ਵਾਹਿਗੁਰੂ ਨਿਰੰਕਾਰ ਦੇ ਵਿੱਚ ਲਵਲੀਨ ਹੋ ਗਏ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ,
ਤਿਉਂ ਜੋਤੀ ਸੰਗ ਜੋਤ ਸਮਾਨਾ। ਮਹਾਨ ਪਿਆਰੇ ਗੁਰਸਿੱਖ ਨੇ ਜਿਨ੍ਹਾਂ ਵਾਸਤੇ ਗੁਰੂ ਨਾਨਕ ਮਹਾਰਾਜ ਦੇ ਅੰਮ੍ਰਿਤ ਬੋਲ ਸਨ, ਤੇਥੋਂ ਓਹਲੇ ਨਾ ਹੋ ਸਾ। ਹੇ ਬੁੱਢਾ ਸਾਹਿਬ ਜੀ, ਬੂੜਾ ਜਿਨ੍ਹਾਂ ਦਾ ਨਾਮ ਸੀ, ਮੈਂ ਕਿਸੇ ਰੂਪ ਵਿੱਚ ਹੋਵਾਂਗਾ, ਕਿਤੇ ਵੀ ਹੋਵਾਂਗਾ, ਪਰ ਤੁਹਾਥੋਂ ਓਹਲੇ ਨਹੀਂ ਹੋਵਾਂਗਾ। ਧੰਨ ਬਾਬਾ ਬੁੱਢਾ ਸਾਹਿਬ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਤਾ ਗੱਦੀ ਦਾ ਸਿੰਘਾਸਨ ਬਾਬਾ ਲਹਿਣਾ ਜੀ ਨੂੰ ਬਖਸ਼ ਕੇ ਤੇ ਬਣਾ ਦਿੱਤੇ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਤਾਂ ਦਾਤਾਰ ਮਹਾਰਾਜ ਨੇ ਹੁਕਮ ਕੀਤਾ, ਪੁਰਖਾ ਹੁਣ ਤੁਸੀਂ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਜੀ ਦੀ ਧਰਤੀ ਤੇ ਵਾਪਸ ਚਲੇ ਜਾਓ। ਸੋ ਟਿੱਕਾ ਸੋ ਛਤਰ ਸਿਰ, ਸੋਈ ਸੱਚਾ ਤਖਤ ਟਕਾਈ, ਗੁਰ ਨਾਨਕ ਹੰਦੀ ਮੋਹਰ ਹੱਥ, ਗੁਰ ਅੰਗਦ ਦੀ ਦੋਹੀ ਫਰਾਈ, ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਜੋਤ ਉਹੀ ਹੈ, ਸਰੀਰ ਬਦਲਦੇ ਨੇ, ਔਰ ਸਤਿਗੁਰੂ ਜੀ ਨੇ ਹੁਕਮ ਕੀਤਾ, ਪੁਰਖਾ ਤੁਸੀਂ ਖਡੂਰ ਸਾਹਿਬ ਵਾਪਸ ਚਲੇ ਜਾਓ। ਫਿਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ। ਬਾਬਾ ਫੇਰੂ ਮੱਲ ਜੀ ਦੇ ਸਪੁੱਤਰ ਨੇ ਖਡੂਰ ਸਾਹਿਬ ਜੀ ਨੂੰ ਜੁਗੋ ਜੁਗ ਅਟਲ ਵਸਾ ਦਿੱਤਾ। ਇੱਧਰ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੱਚਖੰਡ ਜਾਣ ਦਾ ਤਿਆਰਾ ਹੈ। ਜਿਸ ਵੇਲੇ ਗੁਰੂ ਨਾਨਕ ਮਹਾਰਾਜ ਸੱਚਖੰਡ ਜਾ ਬਰਾਜੇ ਨੇ, ਕੁਝ ਸੰਗਤਾਂ ਬਹੁਤ ਵੈਰਾਗ ਵਿੱਚ ਬਿਬਲਤਾ ਹੋਈਆਂ ਵੀ ਦੂਸਰੇ ਪਾਤਸ਼ਾਹ ਮਹਾਰਾਜ ਕਿਹੜੇ ਥਾਂ ਤੇ ਨੇ। ਪਤਾ ਚੱਲਦਿਆਂ ਚੱਲਦਿਆਂ ਕਹਿਣ ਲੱਗੇ, ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਤਾ ਹੈ ਕਿੱਧਰੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ, ਧਾਥੋਂ ਓਹਲੇ ਨਾ ਹੋ ਸਾਂ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਗਤਾਂ ਨੇ ਬਹੁਤ ਵੈਰਾਗ ਪਿਆਰ ਵਿੱਚ ਬੇਨਤੀ ਕੀਤੀ, ਬਾਬਾ ਜੀ ਸੰਗਤਾਂ ਵਿੱਚ ਬਹੁਤ ਵੈਰਾਗ ਹੈ, ਗੁਰੂ ਸਾਹਿਬ ਜੀ ਦੇ ਦਰਸ਼ਨ ਦੀ ਦਾਰ ਕਰਾਓ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਰਤਾਰਪੁਰ ਸਾਹਿਬ ਜੀ ਤੋਂ ਸੰਗਤਾਂ ਨੂੰ ਨਾਲ ਲੈ ਕਰਕੇ ਮੇਰੇ ਗਰੀਬ ਨਿਵਾਜ ਗੁਰੂ ਅੰਗਦ ਦੇਵ ਮਹਾਰਾਜ ਜਿੱਥੇ ਮਾਤਾ ਜੀ ਮਾਤਾ ਭਰਾਈ ਜੀ ਦੇ ਘਰ ਵਿੱਚ ਮੌਜੂਦ ਸਨ, ਔਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਭਰਾਈ ਜੀ ਨੂੰ ਬੇਨਤੀ ਕੀਤੀ ਸੀ ਵੀ ਦਰਵਾਜ਼ਾ ਨਹੀਂ ਖੋਲਣਾ, ਕਿਸੇ ਨੂੰ ਦੱਸਣਾ ਨਹੀਂ ਵੀ ਗੁਰੂ ਅੰਗਦ ਦੇਵ ਮਹਾਰਾਜ ਇੱਥੇ ਨੇ। ਸਹਿਜ ਵਿੱਚ ਇੱਕ ਰਸ ਜੋਤ ਸਮਾਧੀ ਵਿੱਚ ਟਿੱਕੀ ਹੋਈ ਹੈ। ਔਰ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਨਾਲ ਚੱਲ ਕੇ ਖਡੂਰ ਸਾਹਿਬ ਜੀ ਦੀ ਧਰਤੀ ਤੇ ਖਾਲਸਾ ਜੀ ਪਹੁੰਚਦੇ ਨੇ, ਸਿੱਧਾ ਮਾਤਾ ਵਿਰਾਈ ਜਾਂ ਭਰਾਈ ਦੇ ਘਰ ਜਾਂਦੇ ਨੇ, ਇਸ਼ਾਰਾ ਕਰਦੇ ਨੇ, ਪਰ ਮਾਤਾ ਜੀ ਨੇ ਕੁਝ ਬੋਲ ਨਾ ਕੀਤੇ, ਪਰ ਮਸਤਕ ਦੇ ਚਿਹਰੇ ਤੋਂ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਜਾਣ ਗਏ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਇਸੇ ਘਰ ਵਿੱਚ ਹੀ ਮੌਜੂਦ ਹੈ। ਜਿਸ ਵੇਲੇ ਸਤਿਗੁਰੂ ਮਹਾਰਾਜ ਅੰਦਰ ਚੌਂਕੜਾ ਲਾਈ ਬੈਠੇ ਨੇ, ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪਿਆਰ ਵਿੱਚ ਪੜ੍ਹੋ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੂੰ ਸੰਗਤਾਂ ਨੇ ਬਹੁਤ ਹੀ ਪਿਆਰ ਵਿੱਚ ਗਾਇਆ ਔਰ ਸੁਣਿਆ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਠੜੇ ਦਾ ਦਰਵਾਜ਼ਾ ਖੋਲ ਕੇ ਤੇ ਬਾਹਰ ਆ ਕੇ ਵੇਖਿਆ, ਸੰਗਤਾਂ ਸੱਜੀਆਂ ਹੋਈਆਂ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕਰਨਾ ਕੀਤਾ, ਤੁਸਾਂ ਨੇ ਕਿਉਂ ਖੜਕਾਇਆ ਦਰਵਾਜ਼ਾ,
ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਪਾਤਸ਼ਾਹ ਅਸੀਂ ਤੁਹਾਡਾ ਦਰਵਾਜ਼ਾ ਨਹੀਂ ਖੜਕਾਇਆ, ਅਸੀਂ ਤਾਂ ਗੁਰੂ ਨਾਨਕ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੂੰ ਹੀ ਪੜਿਆ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਨੂੰ ਅੰਦਰ ਦੇ ਦਰਵਾਜ਼ੇ ਖੜਕਾਉਣੇ ਆ ਜਾਣ, ਉਹ ਬਾਹਰ ਦੇ ਦਰਵਾਜ਼ੇ ਨਹੀਂ ਖੜਕਾਉਂਦੇ। ਜਿਨ੍ਹਾਂ ਨੂੰ ਅੰਦਰ ਦੀਆਂ ਆਵਾਜ਼ਾਂ ਮਾਰਨੀਆਂ ਆ ਜਾਣ, ਉਹ ਬਾਹਰਲੀਆਂ ਆਵਾਜ਼ਾਂ ਨਹੀਂ ਮਾਰਦੇ। ਸੱਚੇ ਪਾਤਸ਼ਾਹ, ਤੁਸਾਂ ਨੇ ਬਚਨ ਕੀਤਾ ਸੀ ਤੇਥੋਂ ਓਹਲੇ ਨਾ ਹੋ ਸਾਂ। ਉਸ ਵੇਲੇ ਭਰੇ ਦੀਵਾਨ ਵਿੱਚ ਸਤਿਗੁਰੂ ਮਹਾਰਾਜ ਸੱਜੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਸੰਗਤਾਂ ਨਦਰੋਂ ਨਦਰ ਨਿਹਾਲ ਹੋਈਆਂ। ਜਿਸ ਵੇਲੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰਤਾ ਗੱਦੀ ਦਾ ਸਿੰਘਾਸਨ ਅਮਰਦਾਸ ਮਹਾਰਾਜ ਨੂੰ ਬਖਸ਼ਿਆ ਹੈ, ਔਰ ਇਸੇ ਤਰ੍ਹਾਂ ਬਚਨ ਕੀਤਾ ਤੁਸੀਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਚਲੇ ਜਾਓ, ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਜੰਮੇ ਪੂਰਬ ਬੀਜਿਆ ਵਿੱਚ ਵਿੱਚ ਹੋਰ ਕੂੜੀ ਚਤਰਾਈ। ਧੰਨ ਗੁਰੂ ਅਮਰਦਾਸ ਮਹਾਰਾਜ ਸਿੰਘਾਸਨ ਤੇ ਸੁਭਾਇਮਾਨ ਹੋ ਗਏ। ਸੰਗਤਾਂ ਦੂਰ ਦਰੇਡਿਆਂ ਤੋਂ ਆਉਂਦੀਆਂ ਨੇ, ਜਿੱਥੇ ਅਕਬਰ ਬਾਦਸ਼ਾਹ ਵਰਗੇ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਆ ਕੇ ਵੰਦਨਾ ਕਰਦੇ ਸਨ। ਪਹਿਲਾਂ ਪੰਗਤ ਹੈ, ਲੰਗਰ ਦਾ ਪ੍ਰਬੰਧ ਚੱਲਦਾ ਹੈ, ਜਿੱਥੇ ਬੜੇ ਬੜੇ ਸੇਠ ਮਹਿੰਗਾ ਮਲ ਵਰਗਿਆਂ ਦਾ ਆ ਕੇ ਉਧਾਰ ਹੋ ਗਿਆ। ਧੰਨ ਗੋਇੰਦਵਾਲ ਸਿੱਖੀ ਦਾ ਧੁਰਾ। ਔਰ ਜਿਸ ਵੇਲੇ ਬਾਬਾ ਦਾਤੂ ਜੀ ਉਹ ਹੱਕ ਜਮਾਉਂਦੇ ਨੇ ਵੀ ਗੁਰਤਾ ਗੱਦੀ ਦਾ ਸਿੰਘਾਸਨ ਸਾਡਾ ਹੈ, ਗੋਇੰਦਵਾਲ ਸਾਹਿਬ ਆਉਂਦੇ ਨੇ ਸਤਿਗੁਰੂ ਮਹਾਰਾਜ ਨੂੰ ਆਪਣੀ ਲੱਤ ਮਾਰਦੇ ਨੇ, ਗਰੀਬ ਨਿਵਾਜ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸਾਹਿਬਜ਼ਾਦੇ ਜੀ ਮੇਰੀਆਂ ਹੱਡੀਆਂ ਸੁੱਕੀਆਂ ਹੋਈਆਂ ਨੇ, ਮਾਸ ਸੁੱਕਾ ਹੋਇਆ ਹੈ, ਤੁਹਾਡਾ ਚਰਨ ਬੜਾ ਕੋਮਲ ਹੈ, ਦਰਦ ਹੋਇਆ ਹੋਵੇਗਾ, ਕਿਆ ਬਾਤ ਹੈ। ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਅਸੀਂ ਚਲੇ ਜਾਵਾਂਗੇ। ਉਸ ਦਿਨ ਤੋਂ ਬਾਬਾ ਜੀ ਦੇ ਲੱਤ ਵਿੱਚ ਦਰਦ ਔਰ ਧੰਨ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਛੱਡ ਕੇ ਤੇ ਆ ਕੇ ਬਸਰ ਕੇ ਗਿੱਲਾਂ ਸਨ ਸਾਹਿਬ ਗੁਰਦੁਆਰਾ ਜੀ, ਤੁਸੀਂ ਦਰਸ਼ਨ ਦੀਦਾਰ ਕਰਦੇ ਹੋਵੋਗੇ। ਛਿਆਟਾ ਸਾਹਿਬ ਦੇ ਬਿਲਕੁਲ ਕੋਲ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਸਾਹਿਬ ਜੀ ਤੋਂ ਵੀ ਕੋਲ ਹੀ ਪੈਂਦਾ ਹੈ। ਬਸਰ ਕੇ ਗਿੱਲਾਂ ਥੋੜ੍ਹਾ ਜਿਹਾ ਉਰਾ ਇੱਧਰੋਂ ਅੰਮ੍ਰਿਤਸਰ ਨੂੰ ਜਾਂਦੇ ਆ, ਥੋੜ੍ਹਾ ਜਿਹਾ ਅੱਗੇ ਹੈ। ਔਰ ਜਿਸ ਵੇਲੇ ਦਿਹਾੜਾ ਚੜਿਆ, ਸੰਗਤਾਂ ਫਿਰ ਵੈਰਾਗ ਵਿੱਚ ਆਈਆਂ, ਫਿਰ ਉਹ ਬਚਨ ਯਾਦ ਆਇਆ ਵੀ ਕਿਧਰੇ ਬਚਨ ਹੋਇਆ ਸੀ, ਓਹਲੇ ਨਾ ਹੋ ਸਾਂ। ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਜੀ ਦੇ ਦੀਦਾਰ ਨਹੀਂ ਹੁੰਦੇ ਤਾਂ। ਬਾਬਾ ਬੁੱਢਾ ਸਾਹਿਬ ਜੀ ਜਿਸ ਘੋੜੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਸਵਾਰੀ ਕਰਿਆ ਕਰਦੇ ਸਨ, ਉਸ ਘੋੜੀ ਤੇ ਸਵਾਰ ਹੋ ਕੇ ਗਏ ਸੀ, ਉੱਥੋਂ ਛੱਡ ਦਿੱਤੀ, ਵਾਪਸ ਗੋਇੰਦਵਾਲ ਆ ਗਈ ਸੀ। ਉਸ ਘੋੜੀ ਨੂੰ ਖੋਲ ਦਿੱਤਾ, ਅੱਗੇ ਅੱਗੇ ਘੋੜੀ ਹੈ, ਪਿੱਛੇ ਪਿੱਛੇ ਸੰਗਤਾਂ ਨੇ, ਜਿੱਥੇ ਤੁਸੀਂ ਗੁਰਦੁਆਰਾ ਸਾਹਿਬ ਸੰਨ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ, ਉੱਥੇ ਵੀ ਲਿਖਿਆ ਦਰਵਾਜ਼ਾ ਬੰਦ, ਉਹ ਸਾਡਾ ਸਿੱਖ ਨਹੀਂ ਹੈ। ਸੰਗਤਾਂ ਸੋਚਦੀਆਂ ਨੇ ਵੀ ਹੁਣ ਗੁਰੂ ਸਾਹਿਬ ਜੀ ਦੀ ਪ੍ਰਾਪਤੀ ਕਿਵੇਂ ਹੋਵੇਗੀ, ਪਰ ਸੰਗਤਾਂ ਵਿੱਚੋਂ ਮੁਖੀ ਸਿੱਖਾਂ ਨੇ ਬੈਣ ਕਹਿਣਾ ਕੀਤਾ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗਿਆਨ ਦੇ ਸਮੁੰਦਰ ਹੋ, ਤੁਹਾਡੇ ਕੋਲ ਜੁਗਤੀਆਂ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤਾ, ਆਪਾਂ ਪਿਛਲੇ ਪਾਸੇ ਦੀ ਦੀਵਾਰ ਦੀਆਂ ਇੱਟਾਂ ਖੇਡ ਕੇ ਅੰਦਰ ਚਲੇ ਜਾਵਾਂਗੇ। ਜਿਸ ਪਿਛਲੇ ਪਿਛਲੇ ਤਰਫ ਤੋਂ ਇੱਟਾਂ ਨੂੰ ਖੇਡਦਿਆਂ ਖੇਡਦਿਆਂ ਸੰਨ ਲੱਗਦੀ ਹੈ, ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕੀਤੇ, ਸਤਿਗੁਰੂ ਮਹਾਰਾਜ ਬਾਹਰ ਆਏ, ਗੁਰੂ ਅਮਰਦਾਸ ਮਹਾਰਾਜ ਜੀ ਦੀ ਇਥਾਹ ਖੁਸ਼ੀ ਪ੍ਰਾਪਤ ਕੀਤੀ। ਉਹੀ ਬੋਲ ਗੁਰੂ ਅੰਗਦ ਦੇਵ ਮਹਾਰਾਜ ਵਾਲੇ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੇ ਸਨ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਇਥਾਹ ਘਾਲਣਾ ਘਾਲੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ
ਲਾਹੌਰ ਤੋਂ ਲੈ ਕੇ ਆਏ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ। ਔਰ ਜਿਸ ਵੇਲੇ ਪ੍ਰਿਥੀ ਚੰਦ ਨੇ ਬਹੁਤ ਕੁਝ ਕੀਤਾ, ਲੰਗਰ ਮਸਤਾਨਾ ਹੋ ਗਿਆ, ਪਿਪਲੀ ਸਾਹਿਬ ਜੀ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਰਾ ਲਾਇਆ ਵੀ ਗੁਰੂ ਅਰਜਨ ਦੇਵ ਹੈ। ਫਿਰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਵਰਤੀ, ਜੋ ਸਮਾਂ ਬਣਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਸਾਡੇ ਮਾਤਾ ਜੀ ਮਾਤਾ ਗੰਗਾ ਜੀ। ਸੁਭਾਵਕ ਇੱਕ ਦਿਨ ਇਹ ਬਾਤ ਚੱਲੀ, ਮਾਤ ਗੰਗ ਵਿਚਾਰਿਓ ਬਸਤਰ ਬਹੁਤ ਸਲਾਬ, ਦਾਸੀ ਧੂਪ ਨਿਹਾਰਕ ਹੈ, ਬਸਤਰ ਦੀਨ ਡਸਾਏ, ਇੰਦਰਾਨੀ ਦਿਖ ਝਲਕ ਕੋ ਮੋਹੀ ਸੁੱਧ ਨਾ ਕਾਏ। ਜਿਵੇਂ ਸਾਵਨ ਭਾਦੋਂ ਦੇ ਮਹੀਨੇ ਆਉਂਦੇ ਨੇ, ਬਰਸਾਤ ਦੀ ਰੁੱਤ ਹੁੰਦੀ ਹੈ, ਦੁਸ਼ਾਲਿਆਂ ਨੂੰ ਸਲਾਬ ਲੱਗ ਜਾਂਦੀ ਹੈ। ਮਾਤ ਗੰਗ ਵਿਚਾਰਿਓ ਬਸਤਰ ਬਹੁਤ ਸਲਾਬ, ਤਿਸ ਕੋ ਧੂਪ ਲਗਾਏ ਕਰ ਬਹੁਰ ਲੀਜੈ ਸਾਂਭ, ਵੀ ਇਹਨਾਂ ਨੂੰ ਧੁੱਪ ਲਵਾ ਕੇ ਤੇ ਫਿਰ ਸਾਂਭ ਲਵਾਂਗੇ। ਦਾਸੀ ਨੂੰ ਹੁਕਮ ਕੀਤਾ, ਕਹਿੰਦੇ ਦਾਸੀ ਧੂਪ ਨਿਹਾਰ ਕੈ ਬਸਤਰ ਦੀਨ ਡਸਾਏ, ਇੰਦਰਾਨੀ ਦਿਖ ਝਲਕ ਕੋ ਮੋਹੀ ਸੁੱਧ ਨਾ ਕਾਏ। ਜਿਸ ਵੇਲੇ ਬੀਬੀ ਕਰਮੋ ਨੇ ਵੇਖਿਆ ਦੁਸ਼ਾਲਿਆਂ ਵਾਲੇ, ਆਪਾਂ ਖੋ ਗਈ, ਹਾਰ ਗਈ, ਮੋਹ ਧੋ ਗਈ, ਗੁੱਸਾ ਵੀ ਆਉਂਦਾ। ਪ੍ਰਿਥੀ ਚੰਦ ਘਰ ਨੂੰ ਆ ਗਿਆ ਤੇ ਕ੍ਰੋਧ ਵਿੱਚ ਬੋਲਣ ਲੱਗੀ, ਕਹਿਣ ਲੱਗੀ, ਕਰਕੇ ਪਿਤਾ ਕੀ ਸੇਵ, ਲੇਵ ਤੇ ਸੁਪਦ ਏਵ, ਗੁਰ ਤਾ ਕੋ ਲੇਵ ਤੇ ਗੁਰਦੇਵ, ਜਗ ਹੋਵ ਤੇ ਛੂਛੇ ਰਹੇ ਜੇਠੇ ਤੁਮ, ਕੈਠੇ ਘਰ ਬੈਠੇ ਰਹੋ, ਲੇ ਗਏ ਅਨਜ ਸੋਈ ਕੱਟ ਜੋਈ ਬਿਓ ਤੇ। ਕਰਮੋ ਕਹਿੰਦੀ, ਅਗਰ ਤੂੰ ਸਿਆਣਾ ਹੁੰਦਾ ਤੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਟਹਿਲ ਕਰਕੇ ਗੁਰਤਾ ਗੱਦੀ ਦਾ ਸਿੰਘਾਸਨ ਲੈ ਲੈਂਦਾ। ਹੈ ਤੇ ਤੂੰ ਵੱਡਾ ਹੈ ਪਰ ਖਾਲੀ ਰਹਿ ਗਿਆ, ਛੋਟਾ ਘਾਲ ਨਾ ਘਾਲ ਕੇ ਗੁਰਤਾ ਗੱਦੀ ਦਾ ਸਿੰਘਾਸਨ ਲੈ ਗਿਆ। ਉਸ ਵੇਲੇ ਪ੍ਰਿਥੀ ਚੰਦ ਕਹਿੰਦਾ, ਕਿਉਂ ਚਿੰਤਾ ਮਨ ਮੈਂ ਧਰੈ, ਸਭੀ ਵਸਤ ਹੈ ਤੋਰ, ਤੇ ਗ੍ਰਹਿ ਸੁੱਤ ਪ੍ਰਗਟਿਓ ਨਹਿ, ਸੁੱਤ ਪ੍ਰਗਟਿਓ ਗ੍ਰਹਿ ਮੋਰ, ਸੁੱਤ ਬਿਨ ਦਰਬ ਸੋ ਨਿਫਲ ਹੈ, ਗੁਰ ਅਰਜਨ ਪਹਿਚਾਣ, ਜਬ ਅਰਜਨ ਪਿਆਨਾ ਕਰੇ ਸਭੀ ਵਸਤ ਨਿਜਮਾਨ। ਕਰਮ ਨੂੰ ਕਹਿੰਦਾ, ਕਿਉਂ ਚਿੰਤਾ ਕਰਦੀ ਹੈ, ਕਿਉਂ ਚਿੰਤਾ ਮਨ ਮੈਂ ਧਰੈ, ਸਭੀ ਵਸਤ ਹੈ ਤੋਰ, ਸਭ ਕੁਝ ਤੇ ਤੇਰਾ ਹੀ ਹੈ, ਤੇ ਗ੍ਰਹਿ ਸੁੱਤ ਪ੍ਰਗਟਿਓ ਨਾ, ਤੈਨੂੰ ਪਤਾ ਹੈ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਹੀ ਨਹੀਂ ਤੇ ਹੋਣਾ ਵੀ ਨਹੀਂ ਹੈ, ਸੁੱਤ ਪ੍ਰਗਟਿਓ ਗ੍ਰਹਿ ਮੋਰ, ਜਬ ਗੁਰ ਅਰਜਨ ਪਿਆਨਾ ਕਰੈ ਸਭੀ ਵਸਤ ਹੈ ਤੋਰ। ਜਦੋਂ ਅਰਜਨ ਦੇਵ ਸੱਚ ਖੰਡ ਚਲਾ ਗਿਆ, ਮੈਂ ਗੁਰੂ ਬਣ ਜਾਣਾ, ਸਾਰੇ ਦੁਸ਼ਾਲੇ ਤੈਨੂੰ ਮਿਲ ਜਾਣੇ ਨੇ। ਮਾਤ ਗੰਗ ਜੀ ਦੀ ਦਾਸੀ ਨੇ ਬੋਲ ਸੁਣੇ, ਕਰਮੋਂ ਦੀ ਦਾਸੀ ਨੇ ਸਾਰੀਆਂ ਗੱਲਾਂ ਕਹੀਆਂ ਤੇ ਮਾਤ ਗੰਗ ਜੀ ਦੀ ਦਾਸੀ ਕਹਿਣ ਲੱਗੀ, ਬਸੈ ਗੁਰੂ ਕੇ ਧਾਮ, ਇਹ ਉੱਜਰ ਹੈ ਫਿਰੇਂਗੇ, ਸੁੱਤ ਜਨਮੇ ਅਭਿਰਾਮ, ਜਿਸ ਹੇਰ ਤਰਿਪ ਡਰ ਹੈਗੇ। ਮਾਤ ਗੰਗ ਜੀ ਦੀ ਦਾਸੀ ਕਹਿਣ ਲੱਗੀ ਕਰਮੋਂ ਦੀ ਦਾਸੀ ਨੂੰ, ਪ੍ਰਿਥੀ ਚੰਦ ਇਹ ਗੱਲ ਕਹਿੰਦਾ ਵੀ ਪੁੱਤਰ ਪੈਦਾ ਹੀ ਨਹੀਂ ਹੋਣਾ। ਮਾਤ ਗੰਗ ਜੀ ਦੀ ਦਾਸੀ ਕਹਿਣ ਲੱਗੀ ਕਰਮੋਂ ਦੀ ਦਾਸੀ ਨੂੰ, ਬਸ ਹੈ ਗੁਰੂ ਕੇ ਧਾਮ, ਗੁਰੂ ਘਰ ਜੁਗੋ ਜੁਗ ਟਲ ਰਵੇਗਾ, ਵਸਦਾ ਰਵੇਗਾ। ਇਹ ਗੱਲ ਕਹਿਣ ਵਾਲੇ ਪੁੱਤਰ ਨਹੀਂ ਹੋਵੇਗਾ, ਇਹ ਉੱਜਰ ਹੈ ਫਿਰੇਂਗੇ, ਸੁੱਤ ਜਨਮੇ ਅਭਿਰਾਮ, ਜਿਸ ਹੇਰ ਤਰਿਪ ਡਰਹੇਂਗੇ। ਦਾਸੀ ਕਹਿਣ ਲੱਗੀ, ਐਸਾ ਬਲੀ ਪੈਦਾ ਹੋਵੇਗਾ ਜਿਹਨੂੰ ਵੇਖ ਕੇ ਦੁਸ਼ਮਣ ਡਰ ਜਾਇਆ ਕਰਨਗੇ। ਔਰ ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਆਏ ਨੇ ਮਹੱਲਾ ਵਿੱਚ, ਮਾਤ ਗੰਗ ਜੀ ਨੇ ਬੇਨਤੀ ਕੀਤੀ, ਤੁਸੀਂ ਇਤਿਹਾਸ ਜਾਣਦੇ ਹੋ, ਪਹਿਲਾਂ ਜਿਵੇਂ ਰੱਥਾਂ ਤੇ ਸਵਾਰ ਹੋ ਕੇ ਗਏ ਨੇ ਵਾਪਸ ਆਏ ਨੇ, ਜਦੋਂ ਵਾਪਸ ਆਏ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹੋ ਗੰਗ, ਸੁੱਤ ਇੱਛਾ ਪਾਈ, ਤੇਰੀ ਇੱਛਾ ਪੂਰੀ ਹੋ ਗਈ ਪੁੱਤਰ ਦੀ। ਕਹਿਣ ਲੱਗੇ, ਮਹਾਰਾਜ ਤੂੰ ਪ੍ਰੇਰੇ ਗਏ, ਸੁੱਤ ਤੋਂ ਰਹੋ ਸਰਾਪ ਤਿਣ ਦਏ,
ਪੁੱਤਰ ਤਾਂ ਇੱਕ ਪਾਸੇ ਰਹਿ ਗਿਆ, ਬੋਲ ਕੁਝ ਐਸੇ ਨਿਕਲੇ ਨੇ ਵੀ ਗੁਰੂ ਕਿਆਂ ਨੂੰ ਕੀ ਭਾਜੜਾਂ ਬਣ ਗਈਆਂ ਨੇ, ਕਿਵੇਂ ਗਏ ਸੀ ਦੱਸਿਆ ਸਾਰਾ ਕੁਝ। ਗਰੀਬ ਰਿਵਾਜ ਦਾਤਾਰ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਗੰਗਾ ਬਾਬਾ ਬੁੱਢਾ ਸਾਹਿਬ ਕੋਲ ਜਾ, ਪਰ ਜਾਣ ਦੀ ਜੁਗਤੀ ਦੱਸਦੇ ਨੇ। ਕਹਿ ਲੱਗੇ, ਸਤਿਗੁਰ ਹੇਰੀ ਕਿਰਪਾ ਠਾਣ ਕੇ ਕਨੇਰੀ ਜੋ ਪੈ ਲਾਲਸ ਬਡੇਰੀ ਲੀਨੀ ਸੁੱਤ ਲੈਣ ਕੀ ਰਾਖਾ ਰਹੇ ਘਾਸ ਕੋ ਨਾ ਗਵਣੇ ਆਵਾਸ ਕੋ ਦਰਸ਼ ਕਰ ਤਾਸ ਕੋ ਸਾਹਿਬ ਸੋ ਬੁੱਢਾ ਨਾਮ ਮਹਾ ਗੁਣ ਬ੍ਰਿੰਦ ਧਾਮ ਗਿਆਨ ਅਭਿਰਾਮ ਸ਼ੇਰ ਮੋਹ ਸਮ ਐਣ ਕੀ ਕੀਜੀਗੈ ਪ੍ਰਸੰਨ ਬਾਰ ਬੀ ਲੀਜੀਗੈ ਸੋ ਧਨ ਬਾਣ ਬਿਣਤੀ ਭਨੀਜੀਗੈ ਬਡਿਆ ਬਡਾਈ ਤਜ ਬੈਣ ਕੀ। ਸਤਿਗੁਰ ਹੇਰੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਵੇਖਿਆ ਆਪਣੇ ਮਹਿਲਾ ਵਾਲੇ, ਸਤਿਗੁਰ ਹੇਰੀ ਕਿਰਪਾ ਠਾਣ ਕੇ ਕਨੇਰੀ ਜੋ ਪੈ ਲਾਲਸ ਬਡੇਰੀ ਵੱਡੀ ਇੱਛਾ ਹੈ ਲੀਨੀ ਸੁੱਤ ਲੈਣ ਕੀ ਪੁੱਤਰ ਲੈਣ ਦੀ। ਤੇ ਕਹਿਣ ਲੱਗੇ, ਗੰਗਾ ਆਖੋ ਸਤਨਾਮ ਸ਼੍ਰੀ, ਫਿਰ ਆਖੋ ਸਤਨਾਮ ਸ਼੍ਰੀ। ਧੰਨ ਬਾਬਾ ਬੁੱਢਾ ਸਾਹਿਬ ਜੀ, ਰਾਖਾ ਰਹੇ ਘਾਸ ਕੋ ਬੀੜ ਸਾਹਿਬ ਰਹਿੰਦੇ ਨੇ, ਨਾ ਗਵਣੇ ਆਵਾਸ ਕੋ ਘਰ ਨਹੀਂ ਜਾਂਦਾ, ਦਰਸ਼ ਕਰ ਤਾਸ ਕੋ ਉਹਨਾਂ ਦੇ ਦੀਦਾਰ ਕਰ, ਸਖਤ ਬਰ ਦੈਣ ਕੀ ਸਭ ਤਾਕਤਾਂ ਦੇ ਮਾਲਕ ਨੇ। ਸਾਹਿਬ ਸੋ ਬੁੱਢਾ ਨਾਮ, ਜਿਨ੍ਹਾਂ ਦਾ ਨਾਮ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਨੇ, ਸਾਹਿਬ ਸੋ ਬੁੱਢਾ ਨਾਮ ਮਹਾ ਗੁਣ ਬ੍ਰਿੰਦ ਧਾਮ ਸਮੂਹ ਗੁਣਾਂ ਦੇ ਸਮੁੰਦਰੀ ਸਮਝ ਲਓ, ਗਿਆਨ ਅਭਿਰਾਮ ਸ਼ੇਰ ਮੋਹ ਸਮ ਐਣ ਕੀ। ਮੋਹ ਨੂੰ ਖਤਨ ਕਰਨ ਵਾਲੇ ਗਿਆਨ ਰੂਪੀ ਸ਼ੇਰ ਦੀ ਨਿਆਈ ਹੈ। ਕਹਿੰਦੇ ਕਿਵੇਂ ਜਾਣਾ ਹੈ, ਤਾਂ ਮਹਾਰਾਜ ਨੇ ਬਚਨ ਕੀਤੇ, ਪ੍ਰਾਤ ਕਾਲ ਇਸ਼ਨਾਨ ਕਰ ਛੋਲੇ ਕਣਕਰ ਲਾਏ ਨਿਜ ਕਰ ਸੋ ਪੀਸਨ ਕਰੋ ਪੁਨਾ ਪ੍ਰਸ਼ਾਦ ਪਕਾਏ। ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ ਆਪ ਹੱਥੀ ਚੱਕੀ ਪੀਸਣੀ ਹੈ। ਪ੍ਰਾਤ ਕਾਲ ਇਸ਼ਨਾਨ ਕਰ ਛੋਲੇ ਕਣਕ, ਮਿੱਸਾ ਪ੍ਰਸ਼ਾਦ, ਛੋਲੇ ਕਣਕਰ ਲਾਏ ਨਿਜ ਕਰ ਸੋ ਪੀਸਨ ਕਰੋ ਪੁਨਾ ਪ੍ਰਸ਼ਾਦ ਪਕਾਏ। ਜਿਵੇਂ ਜਿਵੇਂ ਹੁਕਮ ਹੋਇਆ ਤਿਵੇਂ ਤਿਵੇਂ ਮਾਤ ਗੰਗ ਨੇ ਕੀਤਾ, ਸਮਾਂ ਉਹ ਬਣ ਗਿਆ। ਜਿਸ ਵੇਲੇ ਗਏ ਨੇ, ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ, ਮਾਂ ਇੱਕ ਜਾਣਦੀ ਹੈ ਪੁੱਤਰ ਦੀ ਭੁੱਖ ਕਿਵੇਂ ਹੁੰਦੀ ਹੈ, ਜਿਵੇਂ ਜਿਵੇਂ ਪ੍ਰਸ਼ਾਦ ਛਕਦੇ ਨੇ ਤਿਵੇਂ ਤਿਵੇਂ ਕਿਰਪਾ ਦੇ ਘਰ ਵਿੱਚ ਆਉਂਦੇ ਨੇ। ਫਿਰ ਉਹਨਾਂ ਬਚਨਾਂ ਨਾਲ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਮੁੱਖ ਦੀ ਗੱਲ ਕਰੀਏ, ਘੋੜ ਸਵਾਰੀ, ਸਤਿਗੁਰੂ ਜੀ ਦਾ ਨਾਮ, ਵਿੱਦਿਆ, ਗੁਰਮਤ ਵਿੱਦਿਆ, ਬ੍ਰਹਮ ਵਿੱਦਿਆ, ਸਭ ਕੁਝ ਦਾਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਖਸ਼ੀ। ਇੱਥੋਂ ਤੱਕ ਦੋ ਤਲਵਾਰਾਂ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਨਾਈਆਂ ਸਨ। ਧੰਨ ਗੁਰੂ ਹਰਗੋਬਿੰਦ ਮਹਾਰਾਜ ਨੂੰ। ਗਵਾਲੀਅਰ ਦੇ ਕਿਲ੍ਹੇ ਵਿੱਚ ਮਹਾਰਾਜ ਜਾਂਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਚੌਂਕੀਆਂ ਕੱਢਦੇ ਨੇ, ਦੇਖੋ ਕਮਾਲ ਦੀ ਬਾਤ ਹੈ। ਫਿਰ ਚਲਦਿਆਂ ਚਲਦਿਆਂ ਉਹ ਸਮਾਂ ਆਇਆ, ਅੱਜ ਗੁਰੂ ਹਰਗੋਬਿੰਦ ਮਹਾਰਾਜ ਨੂੰ ਯਾਦ ਕਰਦੇ ਨੇ, ਅੰਤਲਾ ਸਮਾਂ ਆਇਆ, ਮੇਰੇ ਦੀਨ ਦਿਆਲੂ ਕਿਰਪਾਲੂ ਜੀ ਰਮਦਾਸ ਪਹੁੰਚ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪਹੁੰਚਦੇ ਨੇ, ਸਮੇਂ ਮੁਤਾਬਕ ਦੀਦਾਰ ਕਰਦੇ ਨੇ। ਬਾਬਾ ਬੁੱਢਾ ਸਾਹਿਬ ਜੀ, ਜਪਜੀ ਸਾਹਿਬ ਜੀ ਦਾ ਪਾਠ, ਇਸ਼ਨਾਨ, ਫਿਰ ਆਪਣੇ ਪੰਜ ਭੂਤਕ ਸਰੀਰ ਨੂੰ ਆਗਿਆ ਦੇ ਦਿੰਦੇ ਨੇ, ਔਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਆਪ ਮੋਢਾ ਦਿੰਦੇ ਨੇ, ਉਹ ਸਾਰੇ ਕਾਰਜ ਜਿਹੜੇ ਨੇ ਆਪ ਹੁੰਦੇ ਨੇ। ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਬਾਬਾ, ਗੱਜ ਕੇ ਆਖੋ ਧੰਨ ਬਾਬਾ, ਫਿਰ ਆਖੋ ਧੰਨ ਬਾਬਾ, ਫਿਰ ਆਖੋ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਬੋਲ ਜੁਗੋ ਜੁਗ ਅਟਾਲਣੇ। ਅੱਜ ਤੁਸੀਂ ਜਾਓ ਬੀੜ ਸਾਹਿਬ ਵਿਖੇ, ਬੇਅੰਤ ਸੰਗਤਾਂ ਦੀਆਂ ਲੈਣਾਂ ਹੀ ਲੱਗੀਆਂ ਨੇ, ਅੱਜ ਵੀ ਉੱਥੋਂ ਦਾਤਾਂ ਪੁੱਤਰਾਂ ਦੀਆਂ ਮਿਲਦੀਆਂ ਨੇ। ਕੋਈ ਭਾਵਨਾ ਮੁਤਾਬਕ ਹੈ, ਭਾਵਨਾ ਨਾਲ ਜਾਂਦਾ ਤੇ ਕਿਰਪਾ ਵਰਤਦੀ ਹੈ। ਅੱਜ ਦਾ ਦਿਹਾੜਾ ਵਿਸ਼ੇਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਮਰਪਿਤ ਹੋ ਰਿਹਾ ਹੈ। ਔਰ ਜਿਹੜਾ ਕਵਿਤ ਚੱਲ ਰਿਹਾ, ਮੇਰੇ 10-12 ਮਿੰਟ ਬਾਕੀ ਬਚੇ ਨੇ, ਉਹਦੀ ਸਾਂਝ ਕਰੀਏ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਵੀ ਐਸੇ ਆ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਢੁੱਕਦੇ ਨੇ। ਗੁਰ ਉਪਦੇਸ਼ ਪਰਵੇਸ਼ ਕਰ, ਸਿੱਖ ਕੀ ਹੈ, ਗੁਰੂ ਦੇ ਉਪਦੇਸ਼ ਨੂੰ ਸੁਣਦਾ ਹੈ,
ਉਪਦੇਸ਼ ਨੂੰ ਸੁਣ ਕੇ ਪ੍ਰਵੇਸ਼ ਕਰ, ਆਪਣੇ ਅੰਦਰ ਗ੍ਰਹਿਣ ਕਰ ਲੈਂਦਾ ਹੈ। ਤੇ ਗੁਰੂ ਦਾ ਉਪਦੇਸ਼ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਹਰ ਵੇਲੇ ਗੁਰੂ ਦੇ ਜਾਪ ਨੂੰ ਜਪਦਾ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਗੁਰੂ ਦਾ ਪਾਵਨ ਉਪਦੇਸ਼ ਜੋ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਮਹਾਰਾਜ ਤੋਂ ਸੁਣਿਆ, ਅੰਦਰ ਘਰ ਕਰ ਗਿਆ। ਜੋ ਗੁਰੂ ਅੰਗਦ ਦੇਵ ਮਹਾਰਾਜ ਦੀ ਟਹਿਲ ਕੀਤੀ, ਜੋ ਮਿਲਿਆ ਅੰਦਰ ਘਰ ਕਰ ਗਿਆ। ਛੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਦੀਦਾਰ ਕੀਤੇ ਨੇ। ਧੰਨ ਬਾਬਾ ਬੁੱਢਾ ਸਾਹਿਬ ਜੀ। ਭੈ ਭਵਨ ਤੇ ਗੁਰੂ ਦਾ ਅਦਬ, ਗੁਰੂ ਦਾ ਸਤਿਕਾਰ। ਨਿਰਮਲ ਭੈ, ਨਿਰਮਲ ਭਉ ਪਾਇਆ। ਗੁਰੂ ਕਾ ਸਿੱਖ ਹਮੇਸ਼ਾ ਗੁਰੂ ਦੇ ਨਿਰਮਲ ਭੈ ਅੰਦਰ ਰਹਿੰਦਾ ਹੈ। ਭਾਵਣੀ ਭਗਤ ਭਾਏ, ਚਾਏ ਕਹਿ ਚਾਈਲੇ ਹੈ। ਤੇ ਗੁਰੂ ਦਾ ਉਪਦੇਸ਼ ਜਦੋਂ ਸੁਣਦਾ ਹੈ, ਉਸ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ, ਫਿਰ ਭਾਵਨਾ ਦੇ ਨਾਲ ਭਗਤੀ ਕਰਦਾ ਹੈ, ਚਾਏ ਕਹਿ ਅੰਦਰ ਖੁਸ਼ੀ ਪੈਦਾ ਹੁੰਦੀ ਹੈ। ਜਿਵੇਂ ਜਿਵੇਂ ਸਿੱਖ ਬਾਣੀ ਪੜ੍ਹਦਾ ਹੈ, ਤਿਵੇਂ ਤਿਵੇਂ ਉਹਦੇ ਅੰਦਰੋਂ ਸਕੂਨ ਮਿਲਦਾ ਹੈ। ਜਿਵੇਂ ਜਿਵੇਂ ਗੁਰਦੁਆਰਾ ਸਾਹਿਬ ਵਿਖੇ ਚੌਂਕੜਾ ਮਾਰਦਾ ਹੈ, ਤਿਵੇਂ ਤਿਵੇਂ ਅੰਦਰ ਚਾਅ ਹੁੰਦਾ ਹੈ। ਇੱਕ ਤੁਸੀਂ ਬੋਲ ਪੜ੍ਹਦੇ ਸੁਣਦੇ ਰਹਿੰਦੇ ਹੋ, ਤੁਹਾਨੂੰ ਯਾਦ ਹੈ, ਵਿਸਰ ਨਾਹੀਂ ਦਾ ਤਾਰ। ਹਾਂਜੀ, ਆਪਣਾ ਪਿਆਰ ਵਿੱਚ ਆਖੋ, ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦਿਓ। ਇਹਦੇ ਅੱਗੇ ਚੱਲੋ, ਗੁਣ ਗਾਵਾਂ ਨਾਨਕ ਚਾਓ। ਕੀ ਹੈ ਖੁਸ਼ੀ? ਘਰ ਵਿੱਚ ਪੁੱਤਰ ਦਾ ਵਿਆਹ ਰਚਿਆ ਹੋਏ ਤੇ ਮਾਂ ਬਾਪ ਨੂੰ ਚਾਅ ਬੜਾ ਹੁੰਦਾ ਹੈ। ਉਸ ਚਾਅ ਦੇ ਵਿੱਚ ਉਹ ਦਿਨ ਰਾਤ ਉਹਦੇ ਵਿਆਹ ਵਿੱਚ ਲੱਗੇ ਰਹਿਣ ਨੂੰ ਥਕਾਵਟ ਹੀ ਨਹੀਂ ਹੁੰਦੀ, ਚਾਅ ਹੀ ਇੰਨਾ ਹੁੰਦਾ ਹੈ। ਜਿਹੜਾ ਚਾਹ ਵਿੱਚ, ਮੈਂ ਇੱਕ ਬਾਹਰਲਾ ਦ੍ਰਿਸ਼ਟਾਂਤ ਲਿਆ ਹੈ, ਜਿਹੜਾ ਚਾਹ ਦੇ ਵਿੱਚ ਕੋਈ ਕੰਮ ਹੁੰਦਾ ਹੈ, ਉਹਦੇ ਵਿੱਚ ਥਕਾਵਟ ਨਹੀਂ ਹੈ। ਸੌਖੇ ਤੋਂ ਸੌਖਾ ਕੰਮ ਹੋਵੇ, ਉਹਦੇ ਵਿੱਚ ਚਾਹ ਨਹੀਂ ਹੈ ਤਾਂ ਥੱਕ ਜਾਵੇਗਾ ਬੰਦਾ। ਜਿਹੜਾ ਵੀ ਚਾਹ ਨਾਲ ਕੰਮ ਕੀਤਾ ਜਾਵੇ, ਖੁਸ਼ੀ ਨਾਲ, ਥਕਾਵਟ ਨਹੀਂ ਹੈ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਹੈ, ਮੈਨੂੰ ਚਾਹ ਬਖਸ਼ੋ ਨਾਮ ਜਪਣ ਦਾ, ਖੁਸ਼ੀ ਦੇ ਨਾਲ ਜਪਾਂ, ਬੱਧਾ ਚੱਟੀ ਨਾ ਭਰੀ ਜਾਵੇ। ਇਹ ਬੇਨਤੀ ਕਰਨੀ ਹੈ।

বলো, তুমি বলে তো জরুর, থোড়া জা হোর খোল কে বলো গিয়া আস রাখদা।

ਗਰੀਬ ਨਿਵਾਜ ਮੈਨੂੰ ਇਹ ਚਾਹ ਦੇ ਦਿਓ, ਖੁਸ਼ੀ ਦੇ ਦਿਓ, ਅੰਦਰ ਖੇੜਾ ਦੇ ਦਿਓ, ਮੈਂ ਚਾਹ ਦੇ ਨਾਲ ਜਪਾਂ ਵਾਹਿਗੁਰੂ। ਇਹ ਗੁਰੂ ਦਾ ਉਪਦੇਸ਼ ਹੈ, ਸਿੱਖ ਸੁਣਦਾ ਹੈ, ਭਾਵਨਾ ਨਾਲ ਮੰਨਦਾ ਹੈ, ਫਿਰ ਉਹਦੀ ਕਮਾਈ ਕਰਦਾ ਹੈ। ਸੰਗਮ ਸੰਜੋਗ ਭੋਗ ਸਹਿਜ ਸਮਾਧ ਸਾਧ, ਪ੍ਰੇਮ ਰਸ ਅੰਮ੍ਰਿਤ ਕੈ ਰਸ ਕਰ ਸੀਲੇ ਹੈ। ਸੰਗਤ ਵਿੱਚ ਆ ਕੇ ਮਿਲ ਜਾਂਦਾ ਹੈ, ਸੰਗਤ ਨਾਲ ਸੰਜੋਗ ਬਣ ਜਾਂਦਾ ਹੈ, ਸੰਗਤ ਵਿੱਚ ਆ ਕੇ ਗੁਰੂ ਨਾਲ ਸੰਜੋਗ ਬਣ ਜਾਂਦਾ ਹੈ। ਤੁਹਾਨੂੰ ਅੰਮ੍ਰਿਤ ਬਚਨ ਆਉਂਦੇ ਨੇ, ਜੈਸਾ ਸਤਿਗੁਰ ਗੱਜ ਕੇ, ਜੈਸਾ ਸਤਿਗੁਰ, ਫਿਰ ਆਖੋ ਜੈਸਾ ਸਤਿਗੁਰ ਤੈਸੋ ਹੀ ਮੈਂ ਵਿਛੜਿਆ ਮੇਲੇ ਪ੍ਰਭੂ, ਹਰ ਦਰਗਹ ਕਾ ਬਸੀਠ ਹਰ ਨਾਮੋ ਮੰਤਰ ਦਰੜਾਏ ਦਾ, ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿੰਨਾ ਧੁਰੇ ਪਿਆ। ਵੱਡਿਆ ਭਾਗਾਂ ਵਾਲੇ ਹੋ, ਗੁਰੂ ਨਾਲ ਸੰਜੋਗ ਬਣ ਰਿਹਾ ਹੈ, ਸਾਹਿਬਾਂ ਦੀ ਹਜ਼ੂਰੀ ਅੰਦਰ ਹੈ, ਨਹੀਂ ਤੇ ਸੁਬਾਬੀ ਨਹੀਂ ਬਣਦਾ, ਬੰਦਾ ਤਿਆਰ ਹੋਇਆ ਹੀ ਰਹਿ ਜਾਂਦਾ। ਇਹ ਵੱਡਿਆ ਭਾਗਾਂ ਵਾਲੇ ਹੋ, ਕਦਮ ਕਦਮ ਚੱਲ ਕੇ ਰੋਜ਼ਾਨਾ ਪਹੁੰਚ ਜਾਂਦੇ ਹੋ ਸੰਗਤ ਵਿੱਚ ਆ ਕੇ। ਸਹਿਜ ਸਹਿਜ ਹੈ ਗਿਆਨ, ਸਹਿਜ ਹੈ ਸਹਿਜ ਅਵਸਥਾ, ਸਮਾਧ ਸਾਧ, ਇੱਥੇ ਮਨ ਦੀ ਸਾਧਨਾ ਹੁੰਦੀ ਹੈ। ਜਾਸ ਜਪਤ ਹਰ ਹੋਵੇ ਸਾਧ, ਸਮਾਧ ਕੀ ਅੰਦਰ ਦੀ ਇਕਾਗਰਤਾ, ਸੁਰਤ ਦਾ ਟਿਕਾ ਬਣ ਜਾਂਦਾ ਹੈ ਸੰਗਤ ਵਿੱਚ। ਪ੍ਰੇਮ ਰਸ ਅੰਮ੍ਰਿਤ ਕੈ ਰਸਕ ਰਸੀਲੇ ਹੈ, ਤੇ ਸੰਗਤ ਵਿੱਚ ਬੈਠਿਆਂ ਬੈਠਿਆਂ ਪ੍ਰੇਮ ਪੈਦਾ ਹੁੰਦਾ ਹੈ। ਉਸ ਪ੍ਰੇਮ ਦੇ ਵਿੱਚ ਜਦੋਂ ਪਿਆਰਾ ਗੁਰਸਿੱਖ ਗੁਰੂ ਗੁਰੂ ਜਪਦਾ ਹੈ, ਉਹਨੂੰ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ, ਆਨੰਦ ਆਉਂਦਾ ਹੈ, ਸਕੂਨ ਮਿਲਦਾ ਹੈ। ਰਸਕ ਰਸੀਲੇ ਹੈ, ਜਿਵੇਂ ਕੋਈ ਬਹੁਤ ਆਨੰਦਦਾਇਕ ਸਵਾਦਲੀ ਵਸਤੂ ਹੋਵੇ, ਲਿਕੁਡ ਹੋਵੇ, ਤੇ ਬੰਦਾ ਉਹਨੂੰ ਸਹਿਜੇ ਸਹਿਜੇ ਕੁੱਟੀ ਕੁੱਟੀ ਕਰਕੇ ਥੋੜ੍ਹੀ ਥੋੜ੍ਹੀ ਲੈ ਕੇ ਉਹਦਾ ਰਸ ਲੈਂਦਾ ਪੀਂਦਾ, ਪਰ ਉਹ ਸਹਿਜੇ ਸਹਿਜੇ ਰਸ ਜਿਉਂ ਜਿਉਂ ਗਲੇ ਤੋਂ ਥੱਲੇ ਜਾ ਰਿਹਾ ਹੈ, ਖਤਮ ਹੋਈ ਜਾਂਦਾ ਹੈ, ਖਤਮ ਹੋ ਜਾਂਦਾ। ਪਰ ਜਿਹੜਾ ਅੰਮ੍ਰਿਤ ਰਸ ਦਾ ਆਨੰਦ ਹੈ, ਉਹ ਕਦੇ ਖਤਮ ਨਹੀਂ ਹੁੰਦਾ, ਉਹ ਜਿਵੇਂ ਜਿਵੇਂ ਜਪੀ ਜਾਂਦਾ ਹੈ ਤਿਵੇਂ ਤਿਵੇਂ ਉਹਨੂੰ ਰਸ ਆਈ ਜਾਂਦਾ ਹੈ। ਉਸੇ ਰਸ ਨੂੰ ਤਾਂ ਸੂਫੀ ਦਰਵੇਸ਼, ਤੁਸਾਂ ਨੇ ਐਤਵਾਰ ਦਿਹਾੜਾ ਮਨਾਇਆ ਬਾਬਾ ਜੀ, ਬਾਬਾ ਫਰੀਦ ਸਾਹਿਬ ਜੀ ਦਾ, ਉਹੀ ਬੋਲ ਤਾਂ ਫਰੀਦ ਸਾਹਿਬ ਜੀ ਨੇ ਕਹਿ ਦਿੱਤੇ ਸੀ, ਫਰੀਦਾ ਸ਼ੱਕਰ, ਹਾਂਜੀ।

ਉਹਨਾਂ ਨੂੰ ਤੇ ਇੰਨਾ ਰਾਸਾ ਆ ਗਿਆ, ਸੁੱਕਾ ਹੋਏ ਪ੍ਰਸ਼ਾਦੇ ਚੋਂ ਕਹਿੰਦੇ ਨੇ ਫਰੀਦਾ ਰੋਟੀ ਮੇਰੀ ਬੋਲੋ। ਤੁਹਾਨੂੰ ਸ਼ਬਦ ਆਉਂਦਾ ਜੇ ਤੁਸੀਂ ਥੋੜਾ ਥੋੜਾ ਬੋਲਿਓ ਖੁੱਲ ਕੇ ਬੋਲ ਜਾਓਗੇ।

ਜਾਪ ਨਹੀਂ ਜਪਿਆ, ਅੱਜ ਮੈਨੂੰ ਰਸ ਨਹੀਂ ਆਇਆ, ਤੇ ਜਿਨ੍ਹਾਂ ਦੀਆਂ ਉਮਰਾਂ ਰੂਪੀ ਰਾਤਾਂ ਲੰਘ ਜਾਂਦੀਆਂ ਨੇ ਉਹ ਦੁਹਾਗਣਾ ਕੈਸੀਆਂ ਨੇ, ਜਿਨ੍ਹਾਂ ਨੂੰ ਚੇਤੇ ਨਹੀਂ ਆਉਂਦਾ ਸਤਨਾਮ ਸ਼੍ਰੀ ਵਾਹਿਗੁਰੂ। ਉਹ ਰਸਕ ਰਸੀਲੀ ਹੈ, ਰਸ ਲੈਂਦੀਆਂ ਨੇ ਜੀਵ ਰੂਪ ਇਸਤਰੀਆਂ। ਬ੍ਰਹਮ ਬਵੇਕ ਟੇਕ ਏਕ ਔ ਅਨੇਕ ਲੇਵਾਓ, ਸੰਗਤ ਵਿੱਚ ਬ੍ਰਹਮ ਦੀ ਪ੍ਰਾਪਤੀ ਹੈ, ਬਵੇਕ ਗਿਆਨ ਦੀ ਪ੍ਰਾਪਤੀ ਹੈ। ਸੰਗਤ ਵਿੱਚ ਆ ਕੇ ਇੱਕ ਦੇ ਟੇਕ ਲੱਗ ਜਾਂਦੀ ਹੈ, ਤੇਰੀ ਟੇਕ ਰਹਾ ਕਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ, ਤੇਰੀ ਟੇਕ ਨਾ ਪੂਹੈ ਕਾਲ, ਤੇਰੀ ਟੇਕ ਬਿਨਸੈ ਜੰਜਾਲ, ਦੀਨ ਦੁਨੀਆਂ ਤੇਰੀ ਟੇਕ, ਸਭ ਮੈਂ ਰਵਿਆ ਸਾਹਿਬੋ ਏਕ ਲੇਵ ਧਾਤ। ਲੇਵ ਬਿਰਤੀ ਸੁਰਤ ਜੋੜਦੇ, ਸੰਸਾਰ ਵਿੱਚ ਦੋ ਹੀ ਰਸਤੇ ਨੇ, ਲੇਵ ਧਾਤ ਦੋ ਹੀ ਰਾਹ ਹੈ। ਤਾਤ ਕੀ ਹੈ? ਦੌੜ ਹੈ। ਦੌੜ ਕੀ ਹੈ? ਤ੍ਰਿਸ਼ਨਾ ਹੈ। ਤ੍ਰਿਸ਼ਨਾ ਸੰਸਾਰ ਨਾਲ ਜੋੜਦੀ ਹੈ। ਲੇਵ ਕੀ ਹੈ? ਬਿਰਤੀ ਹੈ। ਬਿਰਤੀ ਕੀ ਹੈ? ਇਕਾਗਰਤਾ। ਇਕਾਗਰਤਾ ਕੀ? ਰੱਬ ਦੀ ਪ੍ਰੀਤੀ ਕੀ ਹੈ? ਪ੍ਰੀਤੀ ਕੀ ਹੈ? ਨਿਰੰਕਾਰ ਦੇ ਘਰ ਵਿੱਚ ਪਹੁੰਚਾਉਂਦੀ ਹੈ। ਬਿਮਲ ਬੈਰਾਗ ਫੱਬ ਸ਼ਬ ਕੈ ਸ਼ਬੀਲੀ ਹੈ, ਸੰਗਤ ਵਿੱਚ ਬਿਮਲ ਨਿਰਮਲ ਬੈਰਾਗ, ਨਿਰਮਲ ਵੈਰਾਗ, ਸੱਚਾ ਵੈਰਾਗ, ਉਤਲਾ ਵੈਰਾਗ ਨਹੀਂ। ਜਿੰਨਾ ਜੀਵ ਰੂਪ ਇਸਤਰੀ ਨੂੰ ਆਉਂਦਾ ਹੈ ਉਹ ਫੱਬ ਧੱਜ ਵਾਲੀਆਂ ਨੇ, ਟੌਰ ਵਾਲੀਆਂ ਨੇ, ਜਿਨ੍ਹਾਂ ਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੈ। ਪਰ ਮਦ ਭੁਤ ਗਤ ਅਤ ਅਤ ਅਸਚਰਜ, ਹੈਰਾਨਗੀ ਵਾਲੀ ਬਾਤ ਹੈ, ਅਸਚਰਜ ਤੋਂ ਅਸਚਰਜ ਹੈ ਮੇਰੇ ਵਾਹਿਗੁਰੂ ਪਤੀ ਪਰਮਾਤਮਾ ਦਾ ਮਿਲਾਪ। ਬਿਸਮ ਬਦੇਹੇ ਉਨ ਮਨ ਉਨ ਮੀਲੀ ਮੀਲੇ ਹੈ, ਕਹਿੰਦੇ ਫਿਰ ਉਹਨਾਂ ਦਾ ਮਨ ਸੰਸਾਰ ਵੱਲੋਂ ਉਲਟ ਕੇ ਤਾਂ ਮੇਰੇ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ, ਉਨ ਮੀਲੇ ਖਿੜੇ ਹੋਏ ਨੇ ਲਿਵਲੀ।

0: ਗੁਰੂ
1: ਥੋੜਾ ਜਿਹਾ
0: ਖੁੱਲ ਕੇ ਬੋਲੋ ਸੰਗੋ ਨਾ, ਤੁਹਾਡਾ ਜੀ ਕਰਦਾ ਬੋਲਣ ਨੂੰ, ਆਸੇ ਪਾਸਿਓ ਸੰਗ ਆਉਂਦੀ ਹੈ, ਉਹ ਨਹੀਂ ਸੰਗਣਾ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ
1: ਗੁਰੂ ਬਾਣੀ ਕਹੇ ਸਿਵਕ ਜਨ ਮਨ ਪਰ ਤਖ ਗੁਰੂ ਨਿਸਤਾਰੇ
0: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ
1: ਗੁਰੂ ਬਾਣੀ ਸੇਵਕ ਜਨ ਮਨ ਪਰ ਤਖ ਗੁਰੂ
0: ਮੁੱਲਾ ਪੁਰੀਆ ਪੜ ਮਨ ਲਾ ਕੇ ਮੁੱਲਾ ਪੁਰੀਆ

ਵਾਹਿਗੁਰੂ। ਵਾਲੀਏ ਕੁਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ। ਸਤਿਗੁਰ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਦੁਪਹਿਰ ਦੇ ਦੀਵਾਨ ਸਜੇ ਹੋਏ ਦੀਵਾਨਾਂ ਦੇ ਵਿੱਚ ਤੁਸੀਂ ਪਹੁੰਚੇ ਹੋ ਜੀ ਆਇਆਂ ਨੂੰ, ਔਰ ਇਤਿਹਾਸ ਦੀ ਲੜੀ ਜਿਹੜੀ ਤੁਹਾਡੇ ਨਾਲ ਆਪਾਂ ਆਰੰਭ ਕੀਤੀ ਆ ਉਹਨੂੰ ਉੱਥੋਂ ਜਿੱਥੇ ਕੁ ਕੱਲ੍ਹ ਛੱਡੀ ਸੀ ਨਾ ਉੱਥੋਂ ਕੀ ਲੈਣ ਦਾ ਯਤਨ ਕਰਾਂਗੇ। ਔਰ ਦਾਤ ਦਿੰਦੇ ਹਾਂ ਤੁਹਾਡੇ ਚੰਗੇ ਸਰੋਤਿਆਂ ਦੀ, ਬਈ ਤੁਸੀਂ ਬਹੁਤ ਸੂਝਵਾਨ ਸਰੋਤੇ ਹੋ ਔਰ ਇਸ ਗੱਲ ਨੂੰ ਤੁਸੀਂ ਬਹੁਤ ਸਾਡਾ ਸਾਥ ਦਿੱਤਾ ਹੈ। ਇਸ ਗੱਲ ਦਾ ਤੁਹਾਡੇ ਮਨ ਦੇ ਵਿੱਚ ਇੱਕ ਚਾਅ ਹੈ ਕਿ ਅਸੀਂ ਲੜੀ ਨੂੰ ਆਰੰਭ ਕੀਤਾ ਹੋਇਆ। ਔਰ ਸਤਸੰਗ ਜੀ ਹੁੰਦਾ ਵੀ ਇੱਦਾਂ ਹੀ ਆ, ਸਾਨੂੰ ਜਾਚਕ ਸਾਹਿਬ ਹੋਣਿਆਂ ਨੇ ਵੀ, ਵੈਸੇ ਸਾਡਾ ਆਪਣਾ ਵੀ ਨਿਸ਼ਾਨਾ ਸੀ ਬਈ ਆਪਾਂ ਜਿਹੜਾ ਇਤਿਹਾਸ ਆਰੰਭ ਕਰਨਾ ਨਾ ਉਹਨੂੰ ਐਨ ਲੜੀ ਮੁਤਾਬਕ ਲੈ ਕੇ ਚੱਲਣ ਦਾ ਯਤਨ ਕਰਾਂਗੇ, ਜਿੱਦਾਂ ਕਥਾ ਵਾਚਕ ਵੀਰ ਕਰਦੇ ਹੁੰਦੇ ਆ। ਔਰ ਸ਼ਾਇਦ ਇਹੀ ਕਾਰਨ ਹੁੰਦਾ ਹੈ ਕਿ ਸੰਗਤ ਢਾਡੀਆਂ ਦੇ ਨਾਲ ਜੁੜਦੀ ਘੱਟ ਹੁੰਦੀ ਆ। ਜਦੋਂ ਅਸੀਂ ਆਏ ਸੀ ਨਾ, ਔਰ ਗੁਰੂ ਪਿਆਰੋ ਉਦੋਂ ਇੰਨੀ ਗਿਣਤੀ ਨਹੀਂ ਸੀ ਸੰਗਤ ਦੀ ਹੁੰਦੀ, ਥੋੜ੍ਹੇ ਜਿਹੇ ਆਉਣੇ ਮੱਥਾ ਟੇਕ ਕੇ ਚਲੇ ਜਾਣੇ। ਔਰ ਸ਼ਾਇਦ ਤੁਸੀਂ ਇਸ ਗੱਲ ਨੂੰ ਚੰਗਾ ਸਮਝਿਆ ਵੀ ਲੜੀ ਵਾਰ ਇਤਿਹਾਸ ਚੱਲਦਾ, ਨਹੀਂ ਤਾਂ ਅਸੀਂ ਕਦੀ ਕਿਤਿਓਂ ਚੱਕ ਲੈਂਦੇ ਹੁੰਦੇ ਕਦੀ ਕਿਤਿਓਂ, ਤਾਂ ਸੰਗਤ ਨੂੰ ਵੀ ਸਵਾਦ ਨਹੀਂ ਆਉਂਦਾ ਹੁੰਦਾ। ਹੁਣ ਇਹ ਘੰਟਾ ਸਵਾ ਘੰਟਾ ਹੁੰਦਾ, ਇਹਦੇ ਵਿੱਚ ਕੋਈ ਐਨ ਡਿਟੇਲ ਦੇ ਨਾਲ ਆਪਾਂ ਆਖ ਦਈਏ ਵੀ ਇੰਨੇ ਚਿਰ ਦੇ ਵਿੱਚ ਇੱਕ ਪ੍ਰਸੰਗ ਨੂੰ ਸੁਣਾ ਦਿੱਤਾ ਜਾਵੇ ਤਾਂ ਸਾਡੇ ਵੱਸ ਦੀ ਗੱਲ ਨਹੀਂ ਹੁੰਦੀ, ਨਹੀਂ ਸੁਣਾਇਆ ਜਾ ਸਕਦਾ ਹੁੰਦਾ। ਇੱਕ ਪ੍ਰਸੰਗ ਸੁਣਾਉਣਾ ਹੋਵੇ 3 ਕੁ ਘੰਟੇ ਚਾਹੀਦੇ ਹੁੰਦੇ ਆ, ਅਤੇ ਇਸ ਕਰਕੇ ਆਪਾਂ ਇਹਨਾਂ ਨੂੰ ਤਰਤੀਬਵਾਰ ਅਤੇ ਗੁਰੂ ਪਿਆਰਿਓ ਥੋੜ੍ਹੇ ਥੋੜ੍ਹੇ ਐਪੀਸੋਡ ਬਣਾ ਕੇ ਦੱਸਣ ਦਾ ਤੁਹਾਡੇ ਸਾਹਮਣੇ ਯਤਨ ਕੀਤਾ ਹੈ। ਸੋ ਸਤਿ ਸਿੰਘ ਜੀ ਇੱਕ ਬੇਨਤੀ ਹੈ, ਮੈਂ ਉਹ ਪਹਿਲਾਂ ਕਰ ਦੇਵਾਂ, ਕਈ ਵਾਰ ਚੇਤਾ ਭੁੱਲ ਜਾਂਦਾ, ਮੇਰੇ ਵੀਰ ਅਤੀ ਸਤਿਕਾਰਯੋਗ ਬਾਹਰਲੇ ਪਾਸੇ ਜਿਹੜੇ ਤੁਹਾਨੂੰ ਉਹ ਛੋਟੇ ਛੋਟੇ ਪੇਪਰ ਦਿੰਦੇ ਆ ਨਾ, ਔਰ ਉਹਨਾਂ ਵੱਲੋਂ ਹੁਕਮ ਹੋਇਆ ਸੀ, ਵੈਸੇ ਤਾਂ ਅਸੀਂ ਵਾਰ ਵਾਰ ਬੇਨਤੀ ਕਰਦੇ ਹੀ ਹੁੰਦੇ ਹਾਂ, ਅਤੇ ਹੁਣ ਵੀ ਮੈਂ ਬੇਨਤੀ ਤੁਹਾਨੂੰ ਹੱਥ ਜੋੜ ਕੇ ਕਰਾਂ। ਇੱਕ ਤਾਂ 18 ਅਕਤੂਬਰ ਨੂੰ ਰੈਫਰੈਂਡਮ ਵਾਸਤੇ ਉਹ ਬੇਨਤੀ ਕਰ ਰਹੇ ਆ, ਇਸ ਅਲਬਰਟਾ ਤੁਹਾਡੀ ਇਸ ਸਟੇਟ ਦੇ ਵਿੱਚ ਹੋ ਰਿਹਾ ਔਰ ਐਡਮਿੰਟਨ ਸ਼ਹਿਰ ਦੇ ਵਿੱਚ ਹੋ ਰਿਹਾ, ਤੁਸੀਂ ਜਾਇਓ, ਪਹੁੰਚਿਓ ਉੱਥੇ ਜ਼ਰੂਰ, ਤੁਸੀਂ ਆਪਣਾ ਪੱਖ ਪੇਸ਼ ਕਰ ਸਕਦੇ ਹੋ। ਸਤਸੰਗ ਜੀ ਇੱਕ ਹੋਰ ਇੱਕ ਖੁਸ਼ੀ ਦੀ ਗੱਲ ਇਹ ਕਿ ਅਮਰੀਕਾ ਵੱਲੋਂ ਇੱਕ ਸੱਜਣ ਨੂੰ, ਆਪਣੇ ਅੰਬੈਸਡਰ ਨੂੰ ਪੰਜਾਬ ਭੇਜਿਆ ਗਿਆ, ਔਰ ਸਾਡੇ ਲੀਡਰ ਸਾਹਿਬਾਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਆਸ ਕਰਦੇ ਹਾਂ ਕਿ ਉਹ ਚੰਗੇ ਅਹਿਦ ਦੇ ਵਿੱਚ ਗੱਲਬਾਤ ਹੋਈ ਹੋਵੇ, ਔਰ ਇਸ ਗੱਲ ਦੀਆਂ ਭਾਰਤੀ ਹਕੂਮਤ ਨੂੰ ਜਿਹੜੀਆਂ ਨਾ ਬਹੁਤ ਤਕਲੀਫਾਂ ਹੋ ਰਹੀਆਂ ਵੀ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਮਰੀਕਾ ਵਰਗੇ ਦੇਸ਼ ਦਾ ਅੰਬੈਸਡਰ ਜਾਵੇ, ਅਤੇ ਕੁਦਰਤੀ ਗੱਲ ਹੈ ਵੀ ਸਿੱਖਾਂ ਨੇ ਉੱਥੇ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਦਾ ਜ਼ਿਕਰ ਕਰਨਾ ਹੈ, ਔਰ ਕੀਤਾ ਹੋਵੇਗਾ, ਸਾਡੇ ਲੀਡਰਾਂ ਨੇ ਕੀਤਾ ਹੋਵੇਗਾ, ਹਜੇ ਉਹ ਗੱਲਾਂ ਬਾਹਰ ਨਿਕਲ ਕੇ ਨਹੀਂ ਆਈਆਂ ਵੀ ਉਹਨਾਂ ਦੇ ਨਾਲ ਕਿਹੜੀ ਗੱਲਬਾਤ ਕੀਤੀ ਗਈ ਹੈ। ਸੋ ਵਾਹਿਗੁਰੂ ਕਿਰਪਾ ਕਰੇ ਕਿ ਇੱਕ ਚੰਗੇ ਮਾਹੌਲ ਦੇ ਵਿੱਚ ਸਾਡੀ ਆਜ਼ਾਦੀ ਦੀ ਗੱਲ ਹੋਈ ਹੋਵੇ, ਐਸੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਅਤੇ ਦੂਸਰੀ ਬੇਨਤੀ ਜਿਹੜੀ ਮੈਂ ਵੀਰਾਂ ਵੱਲੋਂ ਇੱਕ ਹੋਰ ਉਹ ਹੈ ਕਿ ਐਤਵਾਰ ਨੂੰ 3 ਤਰੀਕ ਨੂੰ ਤੁਹਾਡੇ ਇਸ ਕੈਲਗਰੀ ਸ਼ਹਿਰ ਦੇ ਵਿੱਚ ਇੱਕ ਕਾਰ ਰੈਲੀ ਹੋ ਰਹੀ ਹੈ, ਬਸ ਇਹ ਵੀ ਆਪਣੀ ਆਜ਼ਾਦੀ ਵਾਸਤੇ ਹੀ ਹੈ, ਹਰ ਇੱਕ ਨੂੰ ਜਾਗਰੂਕ ਕੀਤਾ ਜਾਣਾ। ਅਤੇ ਪਿਆਰਿਓ ਮੇਰੇ ਨੌਜਵਾਨ ਵੀਰ ਸਤਿਕਾਰਯੋਗ ਸੱਜਣ ਜਿੰਨੇ ਬੈਠੇ ਹੋ, ਉਹ ਇਸ ਕਾਰ ਰੈਲੀ ਦੇ ਵਿੱਚ ਐਤਵਾਰ ਦਾ ਦਿਨ ਹੈ, 3 ਤਰੀਕ ਹੈ, ਮਾਫ ਕਰਨਾ, ਸ਼ਨਿਚਰਵਾਰ ਦਾ ਦਿਨ ਹੈ, ਅਤੇ ਉਸ ਤੁਸੀਂ ਦਿਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਸਕਦੇ ਹੋ, ਤੁਸੀਂ ਵੀ ਉਹਦੇ ਹਿੱਸੇਦਾਰ ਬਣ ਸਕਦੇ ਹੋ, ਆਜ਼ਾਦੀ ਦੇ ਜਿਹੜੀ ਲਹਿਰ ਚੱਲੀ ਹੋਈ ਆ ਤੁਸੀਂ ਚਲਾਈ ਹੈ, ਅਤੇ ਗੁਰੂ ਮਹਾਰਾਜ ਕਿਰਪਾ ਕਰਨ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਨਾ। ਅਤੇ ਆਓ ਇਤਿਹਾਸ ਦੀ ਲੜੀ ਮੱਸਾ ਰੰਗੜ, ਯਾਦ ਆ ਗਿਆ ਕਿ ਕੱਲ ਉਹਦਾ ਖੋਪਰ ਲਾ ਦਿੱਤਾ ਸੀਗਾ, ਔਰ ਦਰਬਾਰ ਸਾਹਿਬ ਦੇ ਅੰਦਰ
ਉਸ ਪਾਪੀ ਦਾ ਸਿਰ ਲਾ ਕੇ ਰੱਖ ਦਿੱਤਾ ਸਰਦਾਰ ਮਹਿਤਾਬ ਸਿੰਘ ਨੇ। ਇੱਥੋਂ ਤੱਕ ਗੱਲ ਗਈ ਸੀ। ਤੇ ਗੁਰੂ ਪਿਆਰਿਓ, ਹੁਣ ਅੱਜ ਦੇ ਜ਼ਮਾਨੇ ਦੀ ਵੀ ਮੈਂ ਇੱਕ ਨਿੱਕੀ ਜੀ ਤੁਹਾਡੇ ਨਾਲ ਗੱਲ ਕਰਨ ਦਾ ਯਤਨ ਕਰਾਂ। ਜੇ ਕਿਤੇ ਅੱਜ ਦੇ ਸਮੇਂ ਦੇ ਵਿੱਚ, ਹੁਣ ਗੁਰੂ ਪਿਆਰਿਓ, ਸਾਡੇ ਉਹਨਾਂ ਸਿੱਖਾਂ ਦਾ ਤੇ ਸਾਡੀ ਸੋਚ ਵਿੱਚ ਕਿੰਨਾ ਫਰਕ ਪੈ ਗਿਆ। ਜਿਸ ਪਾਪੀ ਨੇ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਦੇ ਉੱਤੇ ਹਮਲਾ ਕੀਤਾ ਔਰ ਸਾਡੀ ਸਿੱਖ ਕੌਮ ਉਹਦਾ ਬਦਲਾ ਲੈਂਦੀ ਰਹੀ ਆ, ਇਹ ਵੀ ਤੁਹਾਡੇ ਨਾਲ ਜ਼ਿਕਰ ਕਰਤਾ ਸੀ ਵੀ ਕਿਹਨਾਂ ਕਿਹਨਾਂ ਨੇ ਕੀਤਾ ਤੇ ਕਿੱਦਾਂ ਕਿੱਦਾਂ ਬਦਲੇ ਲਿਆ। ਮੈਂ ਇੱਕ ਨਿੱਕੀ ਜੀ ਤੁਹਾਡੇ ਨਾਲ ਘਟਨਾ ਸਾਂਝੀ ਕਰਾਂ ਕਿ ਜਦੋਂ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਗੁਰੂ ਘਰ ਦਾ ਨਿੰਦਕ, ਉਹਦੇ ਉੱਤੇ ਸਰਦਾਰ ਨਰਾਇਣ ਸਿੰਘ ਚੌੜੇ ਵਰਗਾ, ਜੇ ਉਹ 75 ਸਾਲ ਦਾ ਸਾਡਾ ਸਰਦਾਰ ਕਿਤੇ ਹਮਲਾ ਕਰਦਾ ਨਾ, ਤੇ ਸਾਡੀ ਕੌਮ ਦੇ ਉਹਨਾਂ

ਬੜਾ ਕੁਝ ਕਹਿਣ ਦਾ ਯਤਨ ਕੀਤਾ। ਲੋ ਜੀ ਗੁਰੂ ਘਰ ਗਿਆ ਸੀ, ਮੱਥਾ ਟੇਕਣ ਗਿਆ ਸੀ, ਲੋ ਜੀ ਉੱਥੇ ਨਹੀਂ ਸੀ ਹਮਲਾ ਹੋਣਾ ਚਾਹੀਦਾ। ਤੇ ਗੁਰੂ ਪਿਆਰਿਓ, ਜੇ ਕਿਤੇ ਏਦਾਂ ਦੇ ਇਹ ਸਿਆਣੇ ਸਿੱਖ ਅੱਜ ਉਦੋਂ ਹੁੰਦੇ ਨਾ ਮਹਿਤਾਬ ਸਿੰਘ ਦੇ ਵੇਲੇ, ਇਹਨਾਂ ਉਦੋਂ ਵੀ ਰੌਲੀ ਪਾਉਣੀ ਸੀ ਨਾ, ਇਹਨਾਂ ਮਹਿਤਾਬ ਸਿੰਘ ਨੂੰ ਬਦਨਾਮ ਕਰ ਦੇਣਾ। ਲੋ ਜੀ ਗੁਰੂ ਘਰ ਦੇ ਵਿੱਚ ਉਹ ਤੇ ਹਰਿਮੰਦਰ ਸਾਹਿਬ ਬੈਠਾ ਸੀ, ਉੱਥੇ ਥੋੜੋ ਕਿਤੇ ਹਮਲਾ ਕਰਨਾ ਚਾਹੀਦਾ ਸੀ। ਹੁਣ ਗੁਰੂ ਪਿਆਰਿਓ, ਗੁਰੂ ਘਰ ਦਾ ਦੋਖੀ, ਗੁਰੂ ਘਰ ਦਾ ਨਿੰਦਕ, ਉਹ ਕਿਤੇ ਵੀ ਹੋਵੇ, ਸਾਡਾ ਜਿੱਥੇ ਦਾ ਲੱਗਦਾ ਉੱਥੇ ਲਾ ਦੇਣਾ ਚਾਹੀਦਾ। ਹੁਣ ਇਹ ਪਾਪੀ ਗੁਰਦੁਆਰੇ ਦੇ ਅੰਦਰ ਸੀ, ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਇਹ ਇੱਕ ਕਰਮ ਕਰ ਰਿਹਾ ਸੀ। ਤੇ ਸਤਸੰਗ ਜੀ, ਜਿਹੜਾ ਬੰਦਾ ਜਿੱਥੇ ਇੱਕ ਕਰਮ ਕਰਦਾ, ਜਿਹਨੇ ਸਾਡੇ ਗੁਰੂ ਘਰ ਦੇ ਨਾਲ ਮੱਥਾ ਲਾਇਆ ਔਰ ਉੱਥੇ ਗੁਰੂ ਕਾ ਸਿੰਘ ਆਪੇ ਤੋਂ ਬਾਹਰ ਹੋ ਕੇ, ਜਜ਼ਬਾਤੀ ਹੋ ਕੇ, ਤੇ ਸਤਸੰਗ ਜੀ ਉਸ ਦੁਸ਼ਟ ਨੂੰ ਸੋਧਣ ਦਾ ਯਤਨ ਕਰਦਾ ਹੈ। ਤੇ ਜਿੱਦਾਂ ਅੱਜ ਦੇ ਜ਼ਮਾਨੇ ਵਿੱਚ ਬਣੇ ਹੋਏ ਆਪੇ ਅਕਾਲੀ ਦਲ ਦੇ ਲੀਡਰ ਜਿਹੜੇ ਆ ਨਾ, ਸਮਝ ਗਏ ਤੁਸੀਂ, ਉਹ ਆਪੇ ਬਣੇ ਹੋਏ ਅਕਾਲੀ ਲੀਡਰ ਆਪਣੇ ਪੈਸੇ ਦੇ ਜ਼ੋਰ ਨਾਲ ਤੇ ਫਿਰ ਜਾਂ ਫਿਰ ਦਿੱਲੀ ਹਕੂਮਤ ਦੇ ਜ਼ੋਰ ਦੇ ਨਾਲ ਅਜੇ ਤੱਕ ਉਹ ਕੁਰਸੀਆਂ ਦੇ ਉੱਤੇ ਉਸੇ ਤਰ੍ਹਾਂ ਕਾਮਯਾਬ ਹੁੰਦੇ ਆ ਰਹੇ ਨੇ। ਤੇ ਦਰਬਾਰ ਸਾਹਿਬ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਆ, ਜਦ ਤੱਕ ਇਹਨਾਂ ਪਾਪੀਆਂ ਦੇ ਕੋਲੋਂ ਖਹਿੜਾ ਨਹੀਂ ਛੁੱਟਦਾ, ਉਨਾ ਚਿਰ ਸਾਡੀ ਸੁੱਖ ਕੌਮ ਨੂੰ ਸੁੱਖ ਦਾ ਸਾਹ ਨਹੀਂ ਆਉਣਾ। ਵਾਹਿਗੁਰੂ ਕਿਰਪਾ ਕਰੇ, ਪਹਿਲਾਂ ਪੰਜਾਬ ਵਿੱਚ ਤੁਹਾਡੇ ਪੱਖ ਦੀ, ਤੁਹਾਡੇ ਸਿੱਖਾਂ ਦੀ ਸਰਕਾਰ ਬਣੇ ਔਰ ਅਕਾਲੀਆਂ ਦੀ ਸਰਕਾਰ ਬਣੇ, ਸਾਡੀ ਸਰਕਾਰ ਬਣੇ। ਪੁਰਾਣੀ ਅਕਾਲੀਆਂ ਦੀ ਗੱਲ ਨਹੀਂ ਕਰ ਰਹੇ, ਅੱਜ ਦੇ ਨੌਜਵਾਨ ਅੱਗੇ ਆਉਣ ਇਹ ਆਸ ਕਰਦੇ ਹਾਂ। ਤੇ ਗੁਰੂ ਪਿਆਰਿਓ, ਉਸ ਤੋਂ ਬਾਅਦ ਅਗਲਾ ਸਾਡਾ ਸਟੈਪ ਹੋਣਾ ਚਾਹੀਦਾ ਹੈ ਕਿ ਜਿਹੜੇ ਬੰਦੀ ਸਿੰਘ ਆ, ਸਭ ਤੋਂ ਪਹਿਲਾਂ ਉਹਨਾਂ ਨੂੰ ਰਿਹਾਅ ਕਰਾਉਣਾ ਚਾਹੀਦਾ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਣੀ ਚਾਹੀਦੀ ਹੈ, ਤੇ ਜਿਹੜੇ ਘੱਟੋ ਘੱਟ 16-17 ਸਾਲ ਤੋਂ ਇੱਕ ਧੱਕੇ ਨਾਲ ਕਾਬਜ ਹੋਈ ਪਾਰਟੀ ਹੈ, ਉਹਨੂੰ ਇੱਥੋਂ ਬੇਦਖਲ ਕਰਕੇ ਤੇ ਕੱਢਣਾ ਚਾਹੀਦਾ। ਗੁਰੂ ਮਹਾਰਾਜ ਕਿਰਪਾ ਕਰੇ। ਹੁਣ ਮੱਸੇ ਰੰਗੜ ਦਾ ਸਿਰ ਥੱਲੇ ਪਿਆ, ਭਾਈ ਸੁੱਖਾ ਸਿੰਘ ਠੁੱਡ ਮਾਰਦਾ ਜ਼ੋਰ ਦੇ ਨਾਲ, ਜਿਹਦਾ ਫੁੱਟਬਾਲ ਖੇਡਦਾ ਹੁੰਦਾ। ਇਹਦੇ ਜਿੰਨੇ ਕੁ ਗਹਿਣੇ ਦੇਖੇ ਨਾ ਸੁੱਖਾ ਸਿੰਘ, ਗਹਿਣੇ ਦੇਖਦਾ ਬੜੇ ਪਾਈ ਫਿਰਦਾ ਇਹਦੇ, ਤੇ ਫਿਰ ਕਹਿੰਦਾ ਸਾਡਾ ਹੀ ਲੁੱਟਿਆ, ਸਾਡੇ ਸਿੱਖਾਂ ਦਾ ਲੁੱਟਿਆ, ਇਸ ਪੰਜਾਬ ਦੇ ਲੋਕਾਂ ਦਾ ਲੁੱਟਿਆ। ਇਹਨੇ ਫੁਰਤੀ ਦੇ ਨਾਲ ਜਿੰਨੇ ਕਿਤੇ ਹਾਰ ਹੂਰ ਚੈਨੀਆਂ ਜਾਂ ਪਾਈਆਂ ਸੀ ਨਾ, ਮੁੰਦੀਆਂ ਪਾਈਆਂ ਸੀ, ਸੁੱਖਾ ਸਾਹਿਬ ਨੇ ਮਿੰਟ ਦੇ ਵਿੱਚ ਸਾਰੀਆਂ ਲਾ ਲਈਆਂ ਤੇ ਬੋਝੇ ਮਾਰ ਲਈਆਂ। ਤੇ ਭਾਈ ਮਹਿਤਾਬ ਸਿੰਘ ਆਪਣਾ ਬਰਛਾ ਕੱਢਦਾ, ਹੁਣ ਧੜ ਇੱਕ ਪਾਸੇ ਪਿਆ ਹੈ ਪਾਪੀ ਦਾ, ਤੇ ਸਤਸੰਗ ਜੀ ਖੂਨ ਦਾ ਛੱਪੜ ਲੱਗ ਜਾਂਦਾ ਹੈ। ਜੇ ਕੋਈ ਇੱਕ ਅੱਧਾ ਗਾਂਹ ਅਜੇ ਨੇ ਆਉਣ ਦਾ ਯਤਨ ਕੀਤਾ ਤੇ ਸਿੰਘਾਂ ਨੇ ਝਟਕਾ ਕੇ ਰੱਖ ਦਿੱਤੇ ਆ, ਤੇ ਜਿਹੜੀ ਨੱਚਣ ਵਾਲੀ ਸੀ ਉਹ ਵੀ ਖੂੰਜੇ ਜਾ ਕੇ ਖੜੀ ਹੋ ਜੀ ਗਈ, ਮਿਹਨਤਾਂ ਪਾਉਂਦੀ ਆ, ਕਹਿੰਦੀ ਸਰਦਾਰ ਜੀ ਮੇਰਾ ਕੋਈ ਕਸੂਰ ਨਹੀਂ ਹੈ। ਚਲੋ ਕਹਿੰਦੇ ਠੀਕ ਆ, ਚੱਲ ਬਾਹਰ, ਕਹਿੰਦੇ ਇੱਥੋਂ। ਹੁਣ ਪਿਆਰਿਓ, ਦਰਬਾਰ ਸਾਹਿਬ ਦੇ ਅੰਦਰ ਹੋਈ ਬੇਅਦਬੀ ਦਾ ਬਦਲਾ ਗੁਰੂ ਕੇ ਖਾਲਸੇ ਨੇ ਲਿਆ, ਨੇਜਾ ਮਾਰਿਆ ਸਰਦਾਰ ਮਹਿਤਾਬ ਸਿੰਘ ਨੇ ਇਸ ਪਾਪੀ ਦੇ ਸਿਰ ਦੇ ਵਿੱਚ, ਤੇ ਗੁਰੂ ਪਿਆਰਿਓ ਇਹਦੇ ਇਕੱਲੇ ਖੋਪੜ ਦੇ ਵਿੱਚ ਖੂਨ ਦੀ ਧਤਾਰ ਕਿੱਡੀ ਦੂਰ ਤਾਈਂ ਪਈ ਆ। ਆਖਰ ਨੇਜਾ ਚੱਕਿਆ ਤਾਂ ਨੂੰ ਉਠਾ ਲਿਆ, ਤੇ ਗੁਰੂ ਕੇ ਸਿੰਘ ਜਕਾਰੇ ਛੱਡਦੇ ਹੋਏ ਦਰਬਾਰ ਸਾਹਿਬ ਤੋਂ ਦਰਸ਼ਨੀ ਡਿਊਟੀ ਤੱਕ ਜਦੋਂ ਆ ਗਿਆ ਨਾ, ਤੇ ਜਿਹੜੇ ਉੱਥੇ ਪਹਿਰੇਦਾਰ ਖੜੇ ਸੀ ਉਹਨਾਂ ਦੇਖ ਲਿਆ ਅੰਦਰ ਕੋਈ ਗੱਲਬਾਤ ਹੋ ਗਈ ਹੈ। ਤੇ ਸਤਸੰਗ ਜੀ ਜਦੋਂ ਸਿਰ ਨੇਜੇ ਦੇ ਉੱਤੇ ਟੰਗਾ ਦੇਖਿਆ ਨਾ, ਤੇ ਭੱਜ ਕੇ ਪਾਸੇ ਹੋ ਗਿਆ। ਸੁੱਖਾ ਸਿੰਘ ਕਹਿੰਦਾ ਉਹ ਗੱਲ ਸੁਣ ਪਹਿਰੇਦਾਰਾ, ਤੂੰ ਕਹਿੰਦਾ ਸੀ ਸਾਨੂੰ ਵੀ ਥੋੜਾ ਬਹੁਤਾ ਇਨਾਮ ਦਿੰਦੇ ਜਾਇਓ, ਤੇ ਲੈ ਜਾ ਤੂੰ ਵੀ ਥੋੜਾ ਜਿਹਾ ਇਨਾਮ। ਤੇ ਉਹ ਭੱਜਾ ਜਾਂਦਾ, ਕਹਿੰਦਾ ਨਹੀਂ ਨਹੀਂ ਚੌਧਰੀ ਸਾਹਿਬ ਨੂੰ ਦੇ ਦਿਓ ਜਿਹੜਾ ਬਾਕੀ ਬਚਦਾ, ਅਸੀਂ ਨੀ ਏਦਾਂ ਦਾ ਇਨਾਮ ਲੈਣਾ ਜਿੱਦਾਂ ਦਾ ਤੁਸੀਂ ਦਿੰਦੇ ਫਿਰਦੇ ਹੋ। ਹੁਣ ਗੁਰੂ ਪਿਆਰਿਓ ਜਕਾਰੇ ਛੱਡਦੇ ਗੁਰੂ ਕੇ ਸਿੰਘ ਇੱਥੋਂ ਦਰਬਾਰ ਸਾਹਿਬ ਚੋਂ ਨਿਕਲ ਜਾਂਦੇ, ਅੰਮ੍ਰਿਤਸਰ ਦੀ ਜੂਹ ਦੇ ਵਿੱਚ ਦੀ ਹੋ ਕੇ ਗੁਰਦੁਆਰਾ ਸ਼ਹੀਦਾਂ ਦੀ ਸਾਈਡ ਵੱਲ ਨੂੰ ਇਹ ਨਿਕਲਦੇ ਆ, ਤੇ ਸਤਸੰਗ ਜੀ ਮਾਝੇ ਦੇ ਵਿੱਚੋਂ ਸਿੱਧੇ ਮਾਲਵੇ ਵੱਲ ਨੂੰ ਰੋਕ ਕਰਦੇ ਆ, ਤੇ ਜਦ ਤੱਕ ਸ਼ਹਿਰ ਦੇ ਲੋਕਾਂ ਨੂੰ ਜਾਂ ਪੁਲਿਸ ਨੂੰ ਪਤਾ ਲੱਗਾ ਸੀ, ਤਦ ਤੱਕ ਇਹ ਸੂਰਮੇ ਜਿਹੜੇ ਇਹਨਾਂ ਦੀਆਂ ਅੱਖਾਂ ਤੋਂ ਓਹਲੇ ਹੋ ਗਏ, ਘੋੜਿਆਂ ਦੇ ਉੱਤੇ ਸਵਾਰ ਘੋੜੇ ਹਵਾ ਬਣਾ ਦਿੱਤੇ ਇਹਨਾਂ ਨੇ, ਪੌਣ ਬਣਾ ਦਿੱਤੇ ਆ। ਹੁਣ ਇਹਨਾਂ ਦਾ ਪੰਥ ਸੀ ਬੀਕਾਨੇਰ ਪਹੁੰਚਣਾ, ਬੁੱਢਾ ਯੌੜ ਕਿ ਜਿੱਥੋਂ ਅਰਦਾਸਾਂ ਕਰਕੇ ਤੁਰੇ ਸੀ, ਉਹ ਖਾਲਸੇ ਨੂੰ ਦੱਸ ਦਈਏ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਖਾਲਸੇ ਦੀ ਜਿੱਤ ਹੋ ਗਈ ਹੈ, ਉਹ ਪਾਪੀ ਢਾ ਲਿਆ। ਹੁਣ ਗੁਰੂ ਪਿਆਰਿਓ ਬੁੱਢਾ ਯੌੜ ਜਾਂਦੇ ਆ ਔਰ ਇਸ ਪਾਪੀ ਦਾ ਸਿਰ ਇੱਕ ਜੰਡ ਦੇ ਉੱਤੇ ਰੱਖ ਦਿੰਦੇ ਆ, ਬਾਹਰਲੇ ਪਾਸੇ ਜੰਡ ਸੀ ਗੁਰੂ ਘਰ ਦੇ। ਹੁਣ ਗੁਰੂ ਕਾ ਖਾਲਸਾ ਪੰਥ ਉੱਥੇ ਇਕੱਠਾ ਹੁੰਦਾ, ਇਹਨਾਂ ਦੀ ਜਿਹੜੇ ਸਫਲ ਹੋ ਕੇ ਆਏ ਸਨ ਨਾ, ਤੇ ਗੁਰੂ ਪਿਆਰਿਓ ਉਦੋਂ ਜਕਾਰੇ ਛੱਡੇ ਗਏ ਚੜ੍ਹਦੀ ਕਲਾ ਦੇ, ਤੇ ਇਹਨਾਂ ਨੂੰ ਸਰੂਪ ਪਾਓ ਬਖਸ਼ੇ ਸਰੂਪ ਪਾਓ।

ਇਹਨਾਂ ਨੂੰ ਸਰੋਪੇ ਦਿੱਤੇ ਗਏ ਕੌਮ ਵੱਲੋਂ। ਸਾਧ ਸੰਗਤ ਜੀ, ਅੱਜ ਜਦੋਂ ਅਸੀਂ ਸਰੋਪਿਆਂ ਦੀ ਗੱਲ ਕਰਦੇ ਹਾਂ ਤੇ ਜਣੇ ਖਣੇ ਦੇ ਗਲਾਂ ਦੇ ਵਿੱਚ ਪਾ ਦਈਦੇ ਆ। ਸਾਧ ਸੰਗਤ ਜੀ, ਸਰੋਪਿਆਂ ਦੀ ਅਸੀਂ ਬੇਕਦਰੀ ਕਰਕੇ ਰੱਖ ਦਿੱਤੀ, ਬੇਕਦਰੀ। ਇੱਕ ਬੰਦਾ ਪਾਰਟੀ ਬਦਲ ਕੇ ਦੂਜੀ 'ਚ ਆ ਗਿਆ, ਪਾ ਦਿਉ ਜੀ ਇਹਦੇ ਗਲ 'ਚ ਸਰੋਪਾ। ਦੂਜੀ 'ਚ ਹੋ ਗਿਆ, ਤੀਜੀ 'ਚ ਚਲੇ ਗਿਆ, ਇਹ ਸਰੋਪੇ ਪਾ ਦਿਉ ਜੀ। ਕਿਸੇ ਨੇ 10 ਰੁਪਈਏ ਗੁਰਦੁਆਰੇ ਦੇ ਦਿੱਤੇ ਆ, ਉਹਦੇ ਵੀ ਗਲ 'ਚ ਵੱਡਾ ਸਾਰਾ ਸਰੋਪਾ ਪਾ ਦਿਉ, ਜਕਾਰੇ ਛੱਡ ਦਿਉ ਜੀ, ਬੜਾ ਦਾਨੀ ਆ। ਸਤਸੰਗ ਜੀ, ਆਪਾਂ ਸ਼ਨਾਕ 'ਚ ਕਰਿਆ ਕਰੀਏ, ਸਰੋਪੇ ਕਿਤੇ ਐਵੇਂ ਨਹੀਂ ਸੀ ਮਿਲਦੇ। ਇੱਕ ਇਹਨਾਂ ਨੂੰ ਸਰੋਪੇ ਮਿਲਿਆ ਕਰਦੇ ਸਨ, ਜਿਹੜੇ ਕੌਮ ਲਈ ਕੁਝ ਕਰਿਆ ਕਰਦੇ ਸਨ। ਉਦੋਂ ਕੌਮ ਇਕੱਠੀ ਹੋ ਕੇ ਉਹਨਾਂ ਦੇ ਗਲ ਦੇ ਵਿੱਚ ਇਹ ਮਾਣ ਪਾਇਆ ਜਾਂਦਾ ਸੀ, ਇਹ ਮਾਣ ਸੀ, ਸਤਿਕਾਰ ਸੀ ਕਿ ਤੁਸੀਂ ਗੁਰੂ ਕੇ ਯੋਧੇ ਹੋ, ਤੁਹਾਨੂੰ ਸਰੋਪਿਆਂ ਦੇ ਨਾਲ ਅੱਜ ਸਨਮਾਨ ਕੀਤਾ ਜਾਂਦਿਆ। ਵਾਹਿਗੁਰੂ ਕਿਰਪਾ ਕਰੇ, ਇਹ ਬੜੀ ਸਤਿਗੁਰਾਂ ਦੀ ਵੱਡੀ ਦਾਤ ਸੀ, ਪਰ ਅਸੀਂ ਇਹਦੀ ਨਿਰਾਦਰੀ ਕਰ ਰਹੇ ਹਾਂ ਔਰ ਕੁਛ 'ਚ ਕਰੀਏ ਬਚੀਏ, ਬਈ ਇਹ ਜਣੇ ਖੜੇ ਦੇ ਗਲ ਵਿੱਚ ਨਾ ਐਵੇਂ ਪਾ ਦਿਆ ਕਰੀਏ। ਸੋ ਸਰੋਪੇ ਪਾਏ ਗਏ ਇਹਨਾਂ ਦੇ ਗਲਾਂ ਦੇ ਵਿੱਚ। ਸੋ ਗੁਰੂ ਪਿਆਰਿਓ, ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਫਿਰ ਅਰਦਾਸੇ ਸੋਧੇ ਗਏ, ਵਾਹਿਗੁਰੂ ਕਿਰਪਾ ਕਰੀ ਇਹ ਗੁਰੂ ਮਹਾਰਾਜ ਜੀ ਦੇ ਤੁਹਾਡੇ ਸਿੱਖ ਆਪਣੀ ਕਾਮਯਾਬੀ ਦੇ ਵਿੱਚ ਹਾਸਲ ਹੋ ਕੇ ਆਏ ਆ। ਹੁਣ ਇਹਨਾਂ ਇਕੱਠੇ ਹੋ ਕੇ ਸਿੰਘਾਂ ਨੇ ਜਿੱਥੇ ਇਸ ਪਾਪੀ ਦਾ ਸਿਰ ਰੱਖਿਆ ਸੀ, ਆਲੇ ਦੁਆਲੇ ਛਾਪੇ ਸੱਟ ਕੇ ਅੱਗ ਲਾ ਦਿੱਤੀ ਜਾਂਦੀ ਆ। ਐਦਾਂ ਪਾਪੀ ਦਾ ਸਿਰ ਸਾੜਿਆ ਸੀ, ਜੁੱਤੀਆਂ ਮਾਰੀਆਂ ਜਾਂਦੀਆਂ ਇਸ ਮੱਸੇ ਰੰਗੜ ਦੇ ਸਿਰ ਦੇ ਵਿੱਚ। ਔਰ ਇਧਰਲੇ ਪਾਸੇ ਇਧਰ ਘਟਨਾ ਹੋ ਗਈ, ਮੱਸੇ ਰੰਗੜ ਦਾ ਸਿਰ ਵੱਢ ਦਿੱਤਾ ਗਿਆ ਤੇ ਗੁਰੂ ਕਾ ਖਾਲਸਾ ਜਕਾਰੇ ਛੱਡਦਾ, ਕੜਾਹ ਪ੍ਰਸ਼ਾਦ ਵੰਡਦਾ, ਦੇਗਾਂ ਰਿੱਝਣੀਆਂ ਸ਼ੁਰੂ ਹੋ ਜਾਂਦੀਆਂ। ਅੱਜ ਖਾਲਸੇ ਦੇ ਅੰਦਰ ਇੱਕ ਨਵੇਂ ਖੁਸ਼ੀ ਦੀ ਲਹਿਰ ਸੀ। ਉਡੀਕ ਕਰ ਰਹੇ ਸਨ ਕਦੋਂ ਸਿੰਘ ਆਉਂਦੇ ਆ, ਤੇ ਸਿੰਘ ਆ ਗਏ ਤੇ ਸਾਧ ਸੰਗਤ ਜੀ, ਇੱਕ ਬੇਨਤੀ ਕਰਾਂ ਕਿ ਜਦੋਂ ਮੱਸੇ ਰੰਗੜ ਦਾ ਸਿਰ ਵੱਢਣ ਗਏ ਸਨ ਨਾ, ਉਦੋਂ ਇਹ 100% ਆਸ ਲਾ ਕੇ ਗਏ ਸੀ ਵੀ ਅਸੀਂ ਜੀਂਦੇ ਨਹੀਂ ਮੁੜਨਾ, ਪਤਾ ਸੀ ਵੀ ਉੱਥੇ ਸੈਂਕੜਿਆਂ ਦੇ ਵਿੱਚ ਪੁਲਿਸ ਹੈ, ਅਸੀਂ ਆਪਣੇ ਕੰਮ ਦੇ ਵਿੱਚ ਕਾਮਯਾਬ ਹੋਈਏ, ਇਹ ਸਿਰਫ ਸਾਡੇ ਪਾਸ ਇੱਕ ਅਰਦਾਸ ਹੈ ਤੇ ਇਸੇ ਅਰਦਾਸ ਦੀ ਕਿਰਪਾ ਦੇ ਨਾਲ ਸਿੱਖ ਤੁਰਿਆ ਫਿਰਦਾ। ਅਰਦਾਸ ਕੀਤੀ ਸੀ ਪਰ ਪਹਿਲਾਂ ਮਰ ਕੇ ਗਏ ਸੀ, ਪਹਿਲਾਂ ਮਰੇ ਸੀ ਜਦੋਂ ਇਸ ਪਾਸੇ ਨੂੰ ਤੁਰੇ ਸਨ, ਜਦੋਂ ਇਸ ਰਸਤੇ ਦੇ ਉੱਤੇ ਆਏ ਸੀ ਨਾ, ਤੇ ਸਤਸੰਗ ਜੀ ਜਿੰਦ ਤਲੀ ਦੇ ਉੱਤੇ ਧਰ ਕੇ ਆਏ ਸੀ ਤੇ ਗੁਰੂ ਮਹਾਰਾਜ ਜੀ ਦਾ ਸੰਦੇਸ਼ ਉਹ ਪੜ੍ਹਦੇ ਜਾਂਦੇ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਪਤਾ ਸੀ ਵੀ ਜਿੱਥੇ ਚੱਲੇ ਆ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਗਿਆ, ਸਾਡੇ ਟੋਟੇ ਟੋਟੇ ਕਰ ਸਕਦੇ ਆ, ਪਰ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਲੈ ਕੇ ਚੱਲੇ ਸੀ ਤੇ ਗੁਰੂ ਮਹਾਰਾਜ ਜੀ ਨੇ ਆਪਣੇ ਸਿੱਖਾਂ ਦਾ ਵਿਸ਼ਵਾਸ ਬਣਾਈ ਰੱਖਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਅੰਮ੍ਰਿਤਸਰ ਦੇ ਲਾਗੇ ਪਿੰਡ ਹੈ ਮੰਡਿਆਲਾ, ਮੰਡਿਆਲੇ ਦੇ ਵਿੱਚ ਖੁਸ਼ੀਆਂ ਹੋ ਰਹੀਆਂ, ਬੜਾ ਚਾਅ ਜਿਹਾ ਮੰਡਿਆਲੇ ਵਾਲਿਆਂ ਨੂੰ। ਔਰ ਇੱਕ ਔਰਤ ਇੱਕ ਜਨਾਨੀ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਸੱਦਾ ਤੱਕ ਦਿੱਤਾ ਹੋਇਆ ਵੀ ਫਲਾਨੇ ਦਿਨ ਨੂੰ ਮੰਡਿਆਲੇ ਪਹੁੰਚਿਓ। ਬੜੀ ਤਰ੍ਹਾਂ ਦੀਆਂ ਦੇਗਾਂ ਰਿੱਝ ਰਹੀਆਂ, ਬੜੇ ਤਰ੍ਹਾਂ ਦੇ ਪਕਵਾਨ ਬਣ ਰਹੇ ਆ। ਹੁਣ ਗੁਰੂ ਪਿਆਰਿਓ, ਸ਼ਾਮਾਂ ਜੀਆਂ ਦਾ ਵਕਤ, ਇੱਕ ਸਿਪਾਹੀ ਇੱਕ ਇਸ ਘਰ ਦੀ ਮੁੱਖ ਜਿਹੜੀ ਵੱਡੀ ਘਰ ਦੀ ਸੀ ਨਾ ਬੇਗਮ, ਉਹਦੇ ਕੋਲ ਜਾ ਕੇ ਆਖਣ ਲੱਗਾ। ਹੁਣ ਗੁਰੂ ਪਿਆਰਿਓ, ਉਹ ਇੱਕ ਸਿਪਾਹੀ ਨੂੰ ਆਉਂਦੇ ਨੂੰ ਦੇਖ ਕੇ ਬੇਗਮ ਪੁੱਛਦੀ ਹੈ, ਕਹਿੰਦੇ ਚੌਧਰੀ ਸਾਹਿਬ ਆ ਰਹੇ ਆ, ਕਹਿੰਦੇ ਚੌਧਰੀ ਸਾਹਿਬ ਆ ਰਹੇ ਤੇ ਉੱਚੀ ਦੇਣੀ ਹੱਥ ਕਰਕੇ ਕਹਿੰਦਾ ਬੇਗਮ ਸਾਹਿਬਾ, ਹੁਣ ਚੌਧਰੀ ਸਾਹਿਬ ਨੇ ਨਗਾ ਆਉਣਾ। ਦਰਅਸਲ ਇਹ ਘਰ ਮੱਸੇ ਰੰਗੜ ਦਾ ਸੀ ਔਰ ਮੱਸਾ ਰੰਗੜ ਮਹੀਨੇ ਦੋਵਾਂ ਮਹੀਨਿਆਂ ਬਾਅਦ ਆਪਣੇ ਘਰ ਜਾਇਆ ਕਰਦਾ ਸੀ। ਉਹਦਾ ਬੇਗਮ, ਉਹਦੇ ਰਿਸ਼ਤੇਦਾਰ, ਸਾਕ ਸੰਬੰਧੀ ਇਕੱਠੇ ਹੋ ਕੇ ਚੌਧਰੀ ਸਾਹਿਬ ਨੂੰ ਜੀ ਆਇਆ ਕਹਿਣ ਵਾਸਤੇ ਅੱਗੇ ਹੁੰਦੇ ਸਨ ਵੀ ਸਾਡਾ ਚੌਧਰੀ ਸਾਹਿਬ ਅੱਜ ਦੋਵਾਂ ਤਿੰਨਾਂ ਮਹੀਨਿਆਂ ਬਾਅਦ ਛੁੱਟੀ ਆਇਆ, ਘਰੇ ਆਇਆ, ਉਹਦੇ ਸਵਾਗਤ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਸੀ। ਪਿੰਡ ਦੇ ਵੱਡੇ ਮੋਹਤਵਾਰਾਂ ਨੂੰ ਸੱਦ ਕੇ ਤੇ ਚੌਧਰੀ ਦੇ ਬਰਾਬਰ ਬਹਾਲ ਕੇ ਤੇ ਲੰਗਰ ਪਾਣੀ ਕੀਤਾ ਜਾਂਦਾ ਸੀ। ਹੁਣ ਇਹਦੀ ਬੇਗਮ ਨੇ, ਮੱਸੇ ਰੰਗੜ ਦੀ ਬੇਗਮ ਨੇ ਇਹ ਸਾਰਾ ਬੰਦੋਬਸਤ ਕੀਤਾ ਵੀ ਚੌਧਰੀ ਸਾਹਿਬ ਆਉਣ ਵਾਲਾ, ਉਹਨੇ ਅੱਜ ਜਾਂ ਸਵੇਰੇ ਆ ਜਾਣਾ। ਪਰ ਸਿਪਾਹੀ ਜਾਂਦਾ ਔਰ ਉਹਨੇ ਸੋਚਿਆ ਹੋਵੇਗਾ, ਬੇਗਮ ਨੇ ਸੋਚਿਆ ਹੋਣਾ ਵੀ ਘਰ ਦੇ ਹਿਫਾਜ਼ਤ ਵਾਸਤੇ ਦੇਖਣ ਵਾਸਤੇ ਆਇਆ ਹੋਣਾ ਵੀ ਇੱਥੇ ਸਿਕਿਉਰਿਟੀ ਵਗੈਰਾ ਠੀਕ ਹੈ, ਸਭ ਕੁਝ ਬੰਦੋਬਸਤ ਹੋ ਰਿਹਾ ਵੀ ਚੌਧਰੀ ਸਾਹਿਬ ਨੇ ਆਉਣਾ। ਤੇ ਬੇਗਮ ਅਚਾਨਕ ਪੁੱਛਦੀ ਹੈ ਵੀ ਆ ਰਿਹਾ ਚੌਧਰੀ ਸਾਹਿਬ? ਕਹਿੰਦਾ ਨਹੀਂ, ਹੁਣ ਨਹੀਂ ਉਹਨੇ ਆਉਣਾ। ਕਹਿੰਦੀ ਕਿਉਂ, ਸੁੱਖ ਬੋਲ, ਕਿਉਂ ਨਹੀਂ ਆਉਣਾ? ਹੋਰ 10 ਦਿਨ ਲੇਟ ਕਰ ਦਿੱਤਾ, ਕੋਈ ਹੋਰ ਸਰਕਾਰੀ ਕੰਮ ਪੈ ਗਿਆ, ਲਾਹੌਰ ਨੂੰ ਚਲੇ ਗਿਆ ਸਾਡਾ ਚੌਧਰੀ ਸਾਹਿਬ? ਕਹਿੰਦਾ ਨਹੀਂ ਬੇਗਮ ਸਾਹਿਬਾ, ਜਿਸ ਚੌਧਰੀ ਸਾਹਿਬ ਦੀ ਤੂੰ ਉਡੀਕ ਕਰਦੀ ਸਾਂ, ਉਹ ਚੌਧਰੀ ਸਾਹਿਬ ਨੇ ਕਦੀ ਵੀ ਨਹੀਂ ਆਉਣਾ।
ਅੱਧੀ ਕਤਾੜ ਉਹਦੀ ਉੱਥੇ ਪਈ, ਅੱਧਾ ਕਿਸੇ ਰੋੜਾ ਵੱਢ ਕੇ ਸਿੰਗ ਲੈ ਗਿਆ, ਉਹ ਹੁਣ ਤੈਨੂੰ ਚੌਧਰੀ ਸਾਹਿਬ ਨੇ ਮਣਾ ਦਾਤੜੇ ਮਾਰੇ ਪਿੱਟੀ ਆ, ਰੰਡੀ ਕਰਕੇ ਰੱਖਤਾ। ਕਹਿੰਦੀ ਮੈਨੂੰ ਉਹਨੇ ਸੁਹਾਗ ਦੀਆਂ ਚੂੜੀਆਂ ਭੰਨੀਆਂ, ਉਹਨੇ ਆਪਣਾ ਸਿਰ ਝਾਟਾ ਖਿਲਾਰਿਆ। ਤੇ ਗੁਰੂ ਪਿਆਰਿਓ ਰੋਂਦੀ ਪਿੱਟ ਦੀ ਜਦੋਂ ਦਰਬਾਰ ਸਾਹਿਬ ਆਪਣੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਆਪਣੇ ਦੇਰਾਂ ਜੇਠਾਂ ਤੇ ਭਰਾਵਾਂ ਨੂੰ ਲੈ ਕੇ ਪਹੁੰਚਦੀ ਆ। ਹੁਣ ਮੱਸੇ ਰੰਗੜ ਦਾ ਕੱਲਾ ਇੱਥੇ ਧੜ ਪਿਆ ਸਿਰ ਹੈਣੀ ਨਾਲ, ਦੇਖ ਕੇ ਰੋਂਦੀ ਆ, ਪਿੱਟਦੀ ਆ, ਧਾਹਾਂ ਮਾਰਦੇ ਆ। ਹੁਣ ਗੁਰੂ ਪਿਆਰਿਓ ਇਹਨਾਂ ਕੋਲ ਇੱਕੋ ਹੀ ਤਰੀਕਾ ਰਹਿ ਗਿਆ ਸੀ, ਇਹਨਾਂ ਨੇ ਉਹਦੀ ਲਾਸ਼ ਚੱਕੀ ਹੈ ਤੇ ਰੋਂਦੇ ਪਿੱਟਦੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਲਾਹੌਰ ਲੈ ਜਾਂਦੇ ਆ। ਜਕਰੀਆ ਖਾਨ ਦਾ ਦਰਬਾਰ ਲੱਗਾ ਤੇ ਰੱਖ ਕੇ ਆਪਣੇ ਖਸਮ ਦੀ ਸਿਰ ਤੋਂ ਨਖਸਮੀ ਲਾਸ਼ ਤੇ ਇਹ ਪਟਰਾਣੀ, ਇਹਦੀ ਮੱਸੇ ਰੰਗੜ ਦੀ ਔਰਤ ਜਿਵੇਂ ਦਹਾਤੜੇ ਮਾਰ ਮਾਰ ਕੇ ਜਕਰੀਆ ਖਾਨ ਦੇ ਦਰਬਾਰ ਦੇ ਵਿੱਚ ਰੋ ਰਹੀ ਹੈ। ਇਉਂ

ਮੱਸੇ ਰੰਗੜ ਦੀ ਬੇਗਮ ਜਾ ਕੇ ਆਪਣੇ ਪਤੀ ਦੀ ਲਾਸ਼ ਰੱਖ ਦਿੰਦੀ ਹੈ। ਸਤਸੰਗ ਜੀ, ਆ ਬੇਨਤੀ ਹੈ ਇੱਕ ਕਿ ਟੈਲੀਫੋਨ ਕਿਸੇ ਦਾ ਮੋਬਾਈਲ ਇਹ ਕਿਸੇ ਵੀਰ ਨੂੰ ਮਿਲਿਆ, ਕੋਈ ਭੁੱਲ ਗਿਆ, ਉਹ ਆਪਣਾ ਸਟੇਜ ਦੇ ਉੱਤੇ ਆ ਕੇ ਲੈ ਸਕਦਾ। ਠੀਕ ਹੈ, ਲਾਹੌਰ ਦੀ ਗੱਲ ਕਿ ਜ਼ਕਰੀਆ ਖਾਨ ਦਾ ਦਰਬਾਰ ਲੱਗਾ, ਜ਼ਕਰੀਆ ਖਾਨ ਨੂੰ ਵਿਸ਼ੇਸ਼ ਤੌਰ ਦੇ ਉੱਤਰ ਉੱਧਰ ਦਰਬਾਰ ਲਾਉਣਾ ਪਿਆ। ਜਿੱਦਣ ਮੱਸੇ ਰੰਗੜ ਦੀ ਘਰਵਾਲੀ ਇਹਦੀ ਲਾਸ਼ ਚੱਕ ਕੇ ਲੈ ਜਾਂਦੀ ਆ ਤੇ ਨਾਲ ਗੁਰੂ ਪਿਆਰੇ ਉਹ ਪੈਟ ਪੈਟ ਕੇ ਦੁਹਾਈਆਂ ਦੇ ਕੇ ਆਖਦੀ ਆ, ਕਹਿੰਦਾ ਤੇਰੀ ਚੌਧਰ ਨੇ ਕੀ ਖੱਟਿਆ ਸੀ, ਤੇਰੀ ਚੌਧਰ ਦੇ ਮਾਰੇ ਅਸੀਂ ਆਪਣਾ ਘਰ ਬਰਬਾਦ ਕਰ ਲਿਆ, ਅੱਜ ਮੈਂ ਰੰਡੀ ਹੋ ਗਈ, ਇੱਦਾਂ ਦੀਆਂ ਗੱਲਾਂ ਕਰਦੀ ਆ। ਤੇ ਜ਼ਕਰੀਆ ਖਾਨ ਨੀਵੀਂ ਪਾ ਕੇ ਬੈਠਾ, ਸੋਚਦਾ ਇਹ ਸਿੰਘ ਕਿੱਦਾਂ ਦੀ ਬਲਾ ਆ, ਇਹ ਨਿਹੰਗ ਕਿਹੜੀ ਮਿੱਟੀ ਦੇ ਬਣੇ ਹੋਏ ਆ, ਇਹ ਨਾ ਆਪ ਜਿਉਂਦੇ ਨੇ ਨਾ ਦੂਜਿਆਂ ਨੂੰ ਜੀਣ ਦਿੰਦੇ ਨੇ, ਪਤਾ ਨਹੀਂ ਇਹਨਾਂ ਦੇ ਅੰਦਰ ਕਿਹੜੀ ਇੱਦਾਂ ਦੀ ਸਪਿਰਿਟ ਆ ਵੀ ਇਹ ਦਿਲ ਤਿੱਖੜ ਦੁਪਹਿਰੇ ਆ ਕੇ ਸਾਡੇ ਏਡੇ ਏਡੇ ਵੱਡੇ ਚੌਧਰੀਆਂ ਦਾ ਜਿਹੜੇ ਦੀ ਗਿਣਤੀ ਆ, ਇਹਨਾਂ ਦੇ ਪੁਲਿਸ ਦੀ ਸਿਕਿਉਰਿਟੀ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੁੰਦੀ ਆ ਤੇ ਸਿਰ ਵੱਢ ਕੇ ਲੈ ਜਾਂਦੇ ਆ, ਪਤਾ ਨਹੀਂ ਇਹ ਕਿਹੜੀ ਮਿੱਟੀ ਦੇ ਬਣੇ ਆ। ਮੱਥੇ ਦੇ ਉੱਤੇ ਹੱਥ ਮਾਰਦਾ, ਜਾ ਖੁਦਾ ਤੂੰ ਮੇਰਾ ਕਿਹੋ ਜਿਹੀ ਬਲਾ ਦੇ ਨਾਲ ਮੱਥਾ ਲਾ ਦਿੰਦਾ, ਨਾ ਇਹ ਆਪ ਜਿਉਂਦੇ ਨਾ ਇਹ ਦੂਜਿਆਂ ਨੂੰ ਜੀਣ ਦਿੰਦੇ। ਔਰ ਇਹਨਾਂ ਦੇ ਨਾਲ ਅਸੀਂ ਸੁਲਾਹ ਕਰਕੇ ਵੀ ਦੇਖ ਲਿਆ, ਅਸੀਂ ਨਵਾਬੀਆਂ ਦੇ ਕੇ ਵੀ ਦੇਖ ਲਿਆ, ਪਰ ਇਹ ਕਿਸੇ ਪਾਸੇ ਸੂਤ ਨਹੀਂ ਆਉਂਦੇ। ਹੁਣ ਗੁੱਸੇ ਵਿੱਚ ਆ ਕੇ ਗੁਰੂ ਪਿਆਰਿਓ ਆਪਣੇ ਚੌਧਰੀਆਂ ਨੂੰ, ਇਲਾਕੇ ਦੇ ਜਿਹੜੇ ਵੱਡੇ ਚੌਧਰੀ, ਦੋ ਤਰ੍ਹਾਂ ਦੇ ਚੌਧਰੀ ਸਨ, ਇੱਕ ਪਿੰਡਾਂ ਦੇ ਚੌਧਰੀ ਤੇ ਪਿੰਡਾਂ ਦੇ ਉੱਤੇ ਇਲਾਕੇ ਦੇ ਚੌਧਰੀ। ਪਿੰਡਾਂ ਦੇ ਇਕੱਲੇ ਇਕੱਲੇ ਪਿੰਡ ਦੇ ਵਿੱਚ ਅਲੱਗ ਅਲੱਗ ਚੌਧਰੀ ਹੁੰਦਾ ਸੀ, ਤੇ ਫਿਰ ਇਹਨਾਂ ਦੇ ਉੱਤੇ ਨਿਗਰਾਨੀ ਰੱਖਣ ਵਾਸਤੇ ਇੱਕ ਵੱਡਾ ਚੌਧਰੀ ਰੱਖਿਆ ਜਾਂਦਾ ਸੀ, ਦਸ ਦਸ ਵੀਹ ਵੀਹ ਪਿੰਡਾਂ ਦਾ ਇੱਕ ਵੱਡਾ ਚੌਧਰੀ ਹੁੰਦਾ ਸੀ। ਹੁਣ ਜੇ ਜ਼ਕਰੀਆ ਖਾਨ ਦੇ ਜ਼ੁਲਮਾਂ ਦੀ ਅੰਤ ਦਾ ਦੇਖੀਏ ਵੀ ਇਹਨੇ ਕਿਤੇ ਥੋੜਾ ਜ਼ੁਲਮ ਕੀਤਾ ਸਿੱਖਾਂ ਦੇ ਉੱਤੇ। ਇਹ 1726 ਦੇ ਵਿੱਚ ਪਹਿਲੀ ਵਾਰ ਜਦੋਂ ਲਾਹੌਰ ਦਾ ਸੂਬੇਦਾਰ ਬਣਦਾ ਹੈ ਨਾ, ਤੇ ਗੁਰੂ ਪਿਆਰਿਓ ਉਦੋਂ ਗੁਰੂ ਕਾ ਖਾਲਸਾ ਪੰਜਾਬ ਦੇ ਅੰਦਰ ਆਪਣੇ ਪੈਰ ਧਰ ਚੁੱਕਾ ਸੀ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ। ਹੁਣ ਇਹਨੂੰ ਆਪਣੀ ਸੁੱਝੀ ਆ ਵੀ ਮੇਰੀ ਕਿਤੇ ਸੂਬੇਦਾਰੀ ਇਹ ਸਿੰਘ ਖੁਸਾ ਨਾ ਦੇਣ, ਇਹਨਾਂ ਸਿੰਘਾਂ ਨੂੰ ਖਤਮ ਕਰਨਾ ਬੜਾ ਜ਼ਰੂਰੀ ਹੈ। ਗੁਰੂ ਪਿਆਰਿਓ 1726 ਤੋਂ ਲੈ ਕੇ 1745 ਤੱਕ ਇਸ ਪਾਪੀ ਨੇ 19 ਸਾਲ ਦੇ ਅਹਿਦ ਵਿੱਚ ਜਿਹੜਾ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਉਹ ਦੱਸਣ ਤੋਂ ਬਾਹਰ ਹੈ। ਕਿਸੇ ਜਿਉਂਦੇ ਬੰਦੇ ਦਾ ਬੰਦ ਬੰਦ ਕੱਟ ਦੇਣਾ, ਗੁਰੂ ਪਿਆਰਿਓ ਇਹ ਬੰਦਾ ਸੋਚਦਾ ਇਹ ਐਵੇਂ ਢਾਡੀ ਗੱਪਾਂ ਮਾਰਦੇ ਰਹਿੰਦੇ ਏਦਾਂ ਥੋੜੋ ਹੋਇਆ ਹੋਣਾ, ਨਹੀਂ ਸਾਡਾ ਜਿਉਂਦਾ ਜਾਗਦਾ ਇਤਿਹਾਸ ਹੈ। ਕਿਸੇ ਜਿਉਂਦੇ ਬੰਦੇ ਦੀ ਖੋਪੜੀ ਲਾ ਦੇਣੀ ਵੀ ਤੂੰ ਇਸਲਾਮ ਦੇ ਵਿੱਚ ਆ ਜਾ, ਆਪਦਾ ਧਰਮ ਤਿਆਗ ਦੇ। ਔਰ ਮਾਵਾਂ ਦੇ ਉੱਤੇ ਜੇਲ੍ਹਾਂ ਵਿੱਚ ਡੱਕ ਡੱਕ ਕੇ ਤਸ਼ੱਦਦ ਕੀਤਾ ਜਾਣਾ, ਸਿਰਾਂ ਦੇ ਮਨਾਰ ਉਸਾਰ ਦਿੱਤੇ ਗਏ, ਏਡਾ ਵੱਡਾ ਜ਼ੁਲਮ ਤਸ਼ੱਦਦ ਕੀਤਾ ਗਿਆ ਖਾਲਸਾ ਕੌਮ ਦੇ ਉੱਤੇ, ਸਾਡੇ ਨਿਹੰਗ ਸਿੰਘਾਂ ਸਾਡੇ ਬਾਬਿਆਂ ਦੇ ਉੱਤੇ। ਗੁਰੂ ਪਿਆਰਿਓ ਪਰ ਉਹ ਝੁਕੇ ਨਹੀਂ, ਉਹ ਡੋਲੇ ਨਹੀਂ, ਉਹਨਾਂ ਨੇ ਇੱਕ ਦਿਨ ਈਨ ਨਹੀਂ ਮੰਨੀ, ਆਪਣੇ ਬੱਚੇ ਮਰਵਾ ਲਏ ਉਹਨਾਂ ਨੇ। ਇੱਦਾਂ ਆਜ਼ਾਦੀਆਂ ਮਿਲਦੀਆਂ ਹੁੰਦੀਆਂ ਗੁਰੂ ਪਿਆਰਿਓ, ਇਹ ਆਜ਼ਾਦੀ ਇਹ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਲਈ ਸੀ ਨਾ, ਇੱਦਾਂ ਆਜ਼ਾਦੀਆਂ ਮਿਲਦੀਆਂ, ਸਿਰ ਤਲੀ ਦੇ ਉੱਤੇ ਧਰ ਕੇ ਆਜ਼ਾਦੀਆਂ ਮਿਲਦੀਆਂ ਗੁਰੂ ਪਿਆਰਿਓ। ਕਿਤੇ ਦੁਸ਼ਮਣਾਂ ਦੇ ਸਾਹਮਣੇ ਕੋਡੇ ਹੋਇਆਂ ਕਦੀ ਦੁਸ਼ਮਣ ਆਜ਼ਾਦੀਆਂ ਨਹੀਂ ਦਿੰਦੇ, ਦੁਸ਼ਮਣ ਦੇ ਹਿੱਕ ਵਿੱਚ ਵੱਜਣਾ ਪੈਂਦਾ, ਸਾਡੇ ਜਿੱਦਾਂ ਯੋਧੇ ਵੱਜਦੇ ਆ ਰਹੇ ਆ, ਤੇ ਕਦੀ ਆਜ਼ਾਦੀਆਂ ਥਾਲੀਆਂ 'ਚ ਪਰੋਸ ਕੇ ਨਹੀਂ ਮਿਲਦੀਆਂ। ਇੱਥੇ ਬੰਦ ਬੰਦ ਕਟਵਾਉਣਾ ਪੈਂਦਾ ਹੈ, ਉੱਥੇ ਸਣ ਕੇਸਾਂ ਦੇ ਖੋਪਰੀਆਂ ਉਤਾਰਨੀਆਂ ਪੈਂਦੀਆਂ, ਚਰਖੜੀਆਂ ਦੇ ਉੱਤੇ ਚੜ੍ਹਨਾ ਪੈਂਦਾ, ਫਿਰ ਕਿਤੇ ਆਜ਼ਾਦੀ ਦੀਆਂ ਬਾਤਾਂ ਪਾਉਂਦੇ ਆ। ਅੱਜ ਉਹਨਾਂ ਬਾਬਿਆਂ ਦੀਆਂ ਆਪਾਂ ਬਾਤਾਂ ਪਾ ਰਹੇ ਹਾਂ ਜਿਹਨਾਂ ਆਜ਼ਾਦੀ ਦੀਆਂ ਬਾਤਾਂ ਪਾਈਆਂ। ਇਸ ਪਾਪੀ ਜ਼ਕਰੀਆ ਖਾਨ ਦੇ ਜ਼ੁਲਮਾਂ ਦੀ ਆਪਾਂ ਦਾਸਤਾਨ ਦੱਸ ਰਹੇ ਹਾਂ, ਬੜਾ ਇਹਨੇ ਜ਼ੁਲਮ ਕੀਤਾ। ਹੁਣ ਸਤਸੰਗ ਜੀ ਇਸ ਤੋਂ ਵੀ ਅੱਗੇ ਦੀ ਇਹ ਸੋਚਣ ਲੱਗਾ, ਹੁਣ ਇਹਦੇ ਸਾਹਮਣੇ ਮੱਸੇ ਦਾ ਪਰਿਵਾਰ ਬੈਠਾ ਹੈ, ਇਹਨਾਂ ਨੂੰ ਹੱਲਾ ਸ਼ੇਰੀ ਦੇਣ ਵਾਸਤੇ ਆਖਣ ਲੱਗਾ, ਕਹਿੰਦਾ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ ਕਿ ਜਿਨ੍ਹਾਂ ਨੇ ਚੌਧਰੀ ਸਾਹਿਬ ਦਾ ਆ ਹਾਲ ਕੀਤਾ, ਜੇ ਮੈਂ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਤੁਹਾਡੇ ਸਾਹਮਣੇ ਲਿਆ ਕੇ ਕੋਹਲੂ ਦੇ ਵਿੱਚ ਨਾ ਪੀੜ ਦਿੱਤੇ, ਤੇ ਮੈਂ ਕਹਿੰਦਾ ਆਪਣੇ ਅਸਤੀਫਾ ਦੇ ਦੇਵਾਂਗਾ, ਆਪਣਾ ਇਹ ਛੱਡ ਦੇਵਾਂਗਾ, ਆਪਣੀ ਸੂਬੇਦਾਰੀ ਮੈਂ ਅੱਜ ਤੋਂ ਛੱਡ ਦੇਵਾਂਗਾ, ਤੁਹਾਨੂੰ ਬਦਲਾ ਲੈ ਕੇ ਦੇਵਾਂਗਾ ਕਹਿੰਦਾ।
ਹੁਣ ਬਦਲਾ ਲੈਣ ਵਾਸਤੇ ਇਹਨੇ ਆਪਣੇ ਇਲਾਕੇ ਦੇ ਵੱਡੇ ਚੌਧਰੀ ਜਿਹੜੇ ਸੀ ਉਹਨਾਂ ਨੂੰ ਸੱਦਿਆ, ਜਿਨ੍ਹਾਂ ਦੇ ਵਿੱਚ ਕਰਮਾ ਛੀਨਾ, ਰਾਮਾ ਰੰਧਾਵਾ, ਸਾਹਿਬ ਰਾਏ, ਹਰ ਭਗਤ, ਨਿਰੰਜਣੀਆਂ। ਗੁਰੂ ਪਿਆਰਿਓ, ਇਹ ਜਿਹੜੇ ਨਾਂ ਹੈ ਹਿੰਦੂ ਨਾਂ ਆ ਸਾਰੇ, ਤੇ ਇਹ ਚੌਧਰੀ ਕਿਹਦੇ ਵੱਲੋਂ ਆ ਜੀ? ਇਸਲਾਮ ਦੀ ਸਰਕਾਰ ਵੱਲੋਂ। ਇਹ ਗੱਲ ਇੱਕ ਸਾਡੀ ਪਕੜ ਵਿੱਚ ਆ ਜਾਣੀ ਚਾਹੀਦੀ ਹੈ ਵੀ ਗੁਰੂ ਕਾ ਖਾਲਸਾ ਆਪਣੀ ਆਜ਼ਾਦੀ ਲਈ ਲੜ ਰਿਹਾ ਸੀ ਤੇ ਆਜ਼ਾਦੀ ਦੇ ਵਿੱਚ ਰੁਕਾਵਟਾਂ ਕੌਣ ਪਾ ਰਹੇ ਸਨ? ਆ ਜਿਹੜੇ ਪੰਜ ਛੇ ਤੁਹਾਡੇ ਕੋਲ ਮੈਂ ਨਾਂ ਲਿਆ ਕੇ ਹਟਿਆ, ਇਹ ਸਾਰੇ ਹਿੰਦੂ ਚੌਧਰੀ ਸਨ, ਹਿੰਦੂ ਪਰਿਵਾਰਾਂ ਦੇ ਵਿੱਚ ਜੰਮੇ ਪਲੇ ਤੇ ਸਰਕਾਰ ਦੀ ਪਿੱਠ ਦੇ ਉੱਤੇ ਖੜੋ ਕੇ ਆਪਣੀ ਕੌਮ ਦੇ ਭਰਾਵਾਂ ਦੇ ਵਰ ਖਿਲਾਫ ਭੁਗਤਦੇ ਸਨ ਤੇ ਇਨਾਮ ਲੈਂਦੇ ਸਨ। ਇਹ ਗਦਾਰ ਨੇ ਤੇ ਗੁਰੂ ਪਿਆਰਿਓ, ਸਾਨੂੰ ਆਪਣਿਆਂ ਦੇ ਮਾਰੇ ਹੋਏ ਫੱਟ ਜਿਹੜੇ ਆ ਨਾ, ਉਹੀ ਟਿਕਣ ਨਹੀਂ ਦਿੰਦੇ, ਉਹੀ ਸਾਨੂੰ ਤੜਫਾਉਂਦੇ ਨੇ। ਦੁਸ਼ਮਣ ਫੱਟ ਮਾਰਦਾ, ਕੋਈ ਪਰਵਾਹ ਨਹੀਂ, ਬੰਦਾ ਹਿੱਕ ਦੇ ਉੱਤੇ ਜਰਦਾ, ਤੇ ਜਦੋਂ ਆਪਣੇ ਮਾਰਦੇ ਆ ਪਿੱਠ ਦੇ ਉੱਤੇ ਮਾਰਦੇ ਆ, ਤੇ ਸਤਸੰਗ ਜੀ ਉਹ ਜ਼ਖਮ ਜਿਹੜਾ ਇਹ ਰਹਿੰਦੀ ਦੁਨੀਆਂ ਤੱਕ ਬਣਿਆ ਰਹਿੰਦਾ। ਇਹ ਜਿਹੜੇ ਗਦਾਰਾਂ ਨੇ, ਉਹ ਚਾਹੇ ਬਾਈ ਧਾਰ ਦੇ ਪਹਾੜੀ ਰਾਜੇ ਹੋਣ, ਚਾਹੇ ਇਹ ਮੁਗਲੀਆ ਹਕੂਮਤ ਦੇ ਇਹ ਕੌਲੀ ਚੱਟ ਯਾਰ ਜਿਹਨਾਂ ਨੂੰ ਚੌਧਰੀ ਆਖਿਆ ਜਾਂਦਾ ਸੀ, ਗੁਰੂ ਪਿਆਰਿਓ, ਚਾਹੇ ਉਹ ਹੋਣ ਜਿਹੜੇ ਇਹਨਾਂ ਨੇ ਸਾਨੂੰ ਫੱਟ ਦਿੱਤੇ ਆ ਨਾ, ਉਹ ਕਦੀ ਨਹੀਂ ਭੁੱਲ ਸਕਦੇ। ਇੱਕ ਦਿਨ ਇੱਕ ਸ਼ਾਇਰ ਜੰਗਲ ਦੇ ਵਿੱਚ ਦੀ ਲੰਘ ਰਿਹਾ, ਬੜਿਆ ਹਰਿਆ ਭਰਿਆ ਜੰਗਲ, ਫੁੱਲਾਂ ਫਲਾਂ ਦੇ ਨਾਲ ਲੱਦਿਆ ਹੋਇਆ ਜੰਗਲ, ਬੜੀਆਂ ਖੁਸ਼ਬੂਹਾਂ ਲਪਟਾਂ ਆ ਰਹੀਆਂ, ਬੜੇ ਤਰ੍ਹਾਂ ਦੇ ਸੋਹਣੇ ਸੋਹਣੇ ਜਾਨਵਰ ਬੋਲਦੇ ਆ, ਮੋਰਾਂ ਦੀਆਂ ਆਵਾਜ਼ਾਂ ਆ ਰਹੀਆਂ, ਕੋਇਲਾਂ ਦੀਆਂ ਆਵਾਜ਼ਾਂ, ਬਬੀਏ ਬੋਲਦੇ ਆ, ਬਹੁਤ ਸੋਹਣੇ ਸੋਹਣੇ ਜਾਨਵਰ ਵਿੱਚੋਂ ਬੋਲ ਰਹੇ ਆ। ਬੜਾ ਸ਼ਾਇਰ ਦਾ ਮਨ ਖੁਸ਼ ਹੋਇਆ ਤੇ ਕੁਦਰਤੀ ਸੁਭਾਵਕ ਪੰਜਾਂ ਸੱਤਾਂ ਦਿਨਾਂ ਦੇ ਬਾਅਦ ਫਿਰ ਉਸੇ ਜੰਗਲ ਦੇ ਵਿੱਚ ਦੀ, ਉਸੇ ਪੱਗ ਡੰਡੀ ਦੇ ਵਿੱਚ ਦੀ ਵਾਪਸ ਆਉਣ ਦਾ ਉਹਨੂੰ ਮੌਕਾ ਮਿਲਦਾ ਤੇ ਕੀ ਦੇਖਦਾ? ਜਿਹੜਾ ਪੰਜ ਸੱਤ ਦਿਨ ਪਹਿਲਾਂ ਹਰਿਆ ਭਰਿਆ ਜੰਗਲ ਸੀ, ਫੁੱਲਾਂ ਫਲਾਂ ਦੇ ਨਾਲ ਲੱਦਿਆ ਹੋਇਆ ਸੀ ਨਾ, ਤੇ ਪੰਜਾਂ ਸੱਤਾਂ ਦਿਨਾਂ ਦੇ ਬਾਅਦ ਹੀ ਉਹ ਲੱਕੜ ਦੀਆਂ ਗੇਲੀਆਂ ਥੋੜ੍ਹੀ ਥੋੜ੍ਹੀ ਚਾਰ ਚਾਰ ਪੰਜ ਪੁੱਜ ਫੁੱਟ ਦੇ ਪੀਸ ਬਣਾ ਕੇ ਤੇ ਧਰਤੀ ਤੇ ਵਿਛਿਆ ਪਿਆ। ਮਨ ਦੇ ਵਿੱਚ ਹੌਕਾ ਨਿਕਲਿਆ ਤੇ ਸ਼ਾਇਰ ਜੰਗਲ ਨੂੰ ਸਵਾਲ ਕਰਦਾ, ਕਹਿੰਦਾ ਇੱਕ ਦਿਨ ਸ਼ਾਇਰ ਨੇ ਆਖਿਆ, ਜੰਗਲਾ ਓਏ, ਤੂੰ ਕਿੱਥੇ ਆਪਣਾ ਹੁਸਨ ਗਵਾ ਲਿਆ? ਫੁੱਲਾਂ ਫਲਾਂ ਨਾਲ ਟਹਿਕ ਦੇ ਡਾਲ ਤੇਰੇ ਬੰਦ ਬੰਦ ਤੂੰ ਸਾਰਾ ਕਟਵਾ ਲਿਆ, ਉਹ ਦੁਨੀਆਂ ਭਰ ਦੀ ਮਹਿਕ ਖੁਸ਼ਬੂ ਤੇਰੀ ਸਭ ਕੁਝ ਰੇਤਾ ਦੇ ਵਿੱਚ ਰਲਾ ਲਿਆ, ਮੈਨੂੰ ਦੱਸ ਉਹ ਕੌਣ ਬੇਦਰਦ ਕਾਤਲ ਕੁਹਾੜਾ ਤੇਰੇ ਤੇ ਜੀਨੇ ਚਲਾ ਲਿਆ? ਅੱਗੋਂ ਜੰਗਲ ਨੇ ਜਵਾਬ ਦਿੱਤਾ, ਕਹਿੰਦਾ ਕਿਵੇਂ ਦੱਸਾਂ ਮੈਂ ਸਾਰੀ ਕਰਤੂਤ ਤੈਨੂੰ, ਮੇਰੇ ਆਪਣੇ ਛੱਡ ਪਿਆਰ ਗਏ, ਅੰਮਾ ਜਾਏ ਮੇਰੇ ਸ਼ਰੀਕ ਬਣ ਗਏ, ਸਾਂਝ ਦਿਲਾਂ ਦੀ ਮਨੋ ਵਸਾਰ ਗਏ, ਜਿਨ੍ਹਾਂ ਤਾਈ ਵਜੂਦ ਦੇ ਅੰਗ ਸਮਝਾਂ ਉਹੀ ਮੇਰੇ ਨਾਲ ਠੱਗੀਆਂ ਮਾਰ ਗਏ, ਮੇਰੇ ਅੰਗ ਦਾ ਕੁਹਾੜੇ ਵਿੱਚ ਪੈ ਦੱਸਦਾ ਮੈਨੂੰ ਵੱਢ ਕੇ ਕਰ ਕੁਆਰ ਗਏ। ਉਹ ਭੋਲੇ ਸ਼ਹਿਰ ਮੈਂ ਤੈਨੂੰ ਕੀ ਦੱਸਾਂ, ਜੇ ਮੇਰੇ ਤੇ ਆਹ ਦਿਨ ਲਿਆਂਦੇ ਤੇ ਮੇਰੇ ਆਪਣਿਆਂ ਨੇ ਲਿਆਂਦੇ ਆ, ਕੱਲਾ ਕੁਹਾੜਾ ਮੈਨੂੰ ਕੁਝ ਨਹੀਂ ਸੀ ਕਰ ਸਕਦਾ, ਜੇ ਕਿਤੇ ਨਾਲ ਦੇ ਸਾਥੀ, ਜੇ ਕਿਤੇ ਮੇਰੀ ਕੌਮ ਦੇ ਨਾਲ ਦੇ ਸਾਥੀ ਭਾਵ ਨਾਲ ਦੇ ਰੁੱਕ ਕੁਹਾੜੇ ਦਾ ਦਸਤਾ ਨਾ ਬਣਦੇ, ਕੱਲਾ ਕੁਹਾੜਾ ਮੈਨੂੰ ਕੀ ਕਰ ਸਕਦਾ ਸੀ? ਗੁਰੂ ਪਿਆਰਿਓ, ਇਹ ਵੀ ਸੱਚ ਹੈ, ਜੇ ਕਿਤੇ ਬਾਈ ਧਾਰ ਦੇ ਹਿੰਦੂ ਰਾਜੇ ਕਲਗੀਆਂ ਵਾਲੇ ਪਾਤਸ਼ਾਹ ਦੇ ਵਰ ਖਿਲਾਫ ਨਾ ਭੁਗਤਦੇ, ਹਕੂਮਤ ਦਾ ਸਾਥ ਨਾ ਦਿੰਦੇ, ਨਾ ਕਲਗੀਆਂ ਵਾਲੇ ਪਾਤਸ਼ਾਹ ਦਾ ਹਕੂਮਤ ਵਾਲ ਵਿੰਗਾ ਕਰ ਸਕਦੀ ਸੀ, ਤੇ ਜੇ ਆ ਚਾਟੜੇ, ਆ ਜਿਹੜੇ ਪੰਜਾਬ ਦੇ ਉਹ ਚੌਧਰੀ ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ, ਕਿਤੇ ਹਕੂਮਤ ਦੇ ਪੱਖ ਵਿੱਚ ਨਾ ਭੁਗਤਦੇ, ਤੇ ਹੋ ਸਕਦਾ ਆਜ਼ਾਦੀ ਆਪਾਂ ਨੂੰ 50 ਸਾਲ ਪਹਿਲਾਂ ਹੀ ਮਿਲ ਜਾਂਦੀ। ਇਹ ਆਪਣੇ ਸਨ ਜਿਨ੍ਹਾਂ ਦੀ ਖਾਤਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਪਰਿਵਾਰ ਦਾ ਦੇ ਉੱਤੇ ਲਾਤਾ, ਆਪਣਾ ਪਿਓ ਵਾਰ ਦਿੱਤਾ, ਮਾਂ ਵਾਰ ਦਿੱਤੀ, ਛੋਟੇ ਛੋਟੇ ਬੱਚਿਆਂ ਦੀ ਵੀ ਪਰਵਾਹ ਨਾ ਕੀਤੀ ਕਲਗੀਆਂ ਵਾਲੇ ਨੇ, ਲਾਸ਼ਾਂ ਦੇ ਕੋਲ ਦੀ ਲੰਘ ਕੇ ਚਲੇ ਗਿਆ, ਜਕਾਰੇ ਛੱਡਦਾ ਵੀ ਇਹਨਾਂ ਨੂੰ ਆਜ਼ਾਦ ਕਰਾਉਣਾ, ਇਸ ਦੇਸ਼ ਨੂੰ ਭਾਰਤ ਦੇ ਗਲੋਂ ਗੁਲਾਮੀ ਲਾਉਣੀ ਆ, ਤੇ ਗੁਰੂ ਪਿਆਰਿਓ ਉਹੀ ਗੁਲਾਮ ਲੋਕ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਸਭ ਤੋਂ ਪਹਿਲਾਂ ਰਾਹ ਰੋਕਣ ਵਾਸਤੇ ਪੰਘਾਣੀ ਦੇ ਜੰਗ ਵਿੱਚ ਇਹੀ ਲੋਕ ਆਏ ਸਨ। ਉਦੋਂ ਕੋਈ ਮੁਗਲ ਨਹੀਂ ਸੀ ਜਦੋਂ ਪੰਘਾਲੀ ਦੇ ਅੰਦਰ ਜੰਗ ਹੁੰਦੀ ਆ, ਇਹ ਹਿੰਦੂ ਰਾਜਿਆਂ ਦੇ ਨਾਲ ਹੁੰਦੀ ਆ। ਤਕਲੀਫ ਕੀ ਸੀ? ਆਪਣੀਆਂ ਕੁਰਸੀਆਂ ਕੁਸਦੀਆਂ ਸੀ, ਆਪਣੀਆਂ ਕੁਰਸੀਆਂ ਖੁੱਸਦੀਆਂ ਦੇਖ ਦੇਖ ਕੇ, ਔਰ ਲੋਕਾਂ ਦੇ ਵਿੱਚ, ਅਨਪੜ੍ਹ ਲੋਕਾਂ ਦੇ ਵਿੱਚ ਜਾਗਰੂਕਤਾ ਆ ਗਈ ਕਿ ਜਿਹਨਾਂ ਸ਼ੂਦਰਾਂ ਦੇ ਸਿਰਾਂ ਦੇ ਉੱਤੇ ਅਸੀਂ ਰਾਜ ਕਰਦੇ ਹਾਂ, ਇਹਨਾਂ ਨੂੰ ਭਰਮ ਭੁਲੇਖਿਆਂ ਵਿੱਚ ਪਾ ਕੇ ਇਹਨਾਂ ਦੇ ਕੋਲੋਂ ਠੱਗਦੇ ਹਾਂ, ਪੰਡਿਤ ਦਾ ਜੀਵਨ ਇਹਦੇ ਸਿਰ ਦੇ ਉੱਤੋਂ ਚੱਲਦਾ, ਜੇ ਇਹਨਾਂ ਦੇ ਵਿੱਚ ਜਾਗਰੂਕਤਾ ਆ ਗਈ ਗੁਰਬਾਣੀ ਪੜ੍ਹ ਕੇ, ਇਹਨਾਂ 'ਤੇ ਸਾਡੀ ਪੂਜਾ ਕਰਨੀ ਬੰਦ ਕਰ ਦੇਣੀਆਂ ਅਤੇ ਸਾਡੀਆਂ ਰੋਟੀਆਂ ਵੇਲੜਾਂ ਦੀਆਂ ਕਿੱਥੋਂ ਚੱਲਣੀਆਂ? ਸੋ ਗੁਰੂ ਪਿਆਰਿਓ, ਇਸੇ ਹੀ ਕਰਕੇ
ਇਹ ਗਰੀਬਾਂ ਦੀ ਬਾਂਹ ਫੜਦਾ, ਇਹਵਜ ਆਹ ਨਿਕਲਦਾ, ਆਹ ਹਰਜ਼ਾਨਾ ਭੁਗਤਣਾ ਪੈਂਦਾ, ਆਪਣਾ ਪਿਓ ਵਾਰਨਾ ਪੈਂਦਾ, ਮਾਂ ਵਾਰਨੀ ਪੈਂਦੀ ਆ, ਪੁੱਤ ਸ਼ਹੀਦ ਕੁਰਪਾਉਣੇ ਪੈਂਦੇ ਆ ਜੇ ਕਿਸੇ ਗਰੀਬ ਦੀ ਬਾਂਹ ਫੜੀਏ। ਪਰ ਸਾਡੇ ਸ਼ਹਿਨਸ਼ਾਹ ਸਾਨੂੰ ਸਿਖਾ ਗਏ ਆ, ਔਰ ਉਹ ਗੁਰੂ ਮਹਾਰਾਜ ਜੀ ਦੇ ਬਖਸ਼ੇ ਸੰਦੇਸ਼ ਸਾਡੀ ਸਿੱਖ ਕੌਮ ਦੇ ਹਿਰਦਿਆਂ ਵਿੱਚ ਉਸੇ ਤਰ੍ਹਾਂ ਸੁਰਜੀਤ ਰਹਿਣਗੇ। ਸੋ ਗੁਰੂ ਪਿਆਰਿਓ, ਇਹਨੇ ਚੌਧਰੀ ਸੱਦੇ ਆ ਤੇ ਚੌਧਰੀ ਆ ਜਾਂਦੇ ਆ ਹੁਣ ਅੱਗੇ। ਤੇ ਚੌਧਰੀਆਂ ਨੂੰ ਜੇ ਕੋਈ ਮਾੜਾ ਮੋਟਾ ਇਲਾਕੇ ਵਿੱਚ ਗੱਲਬਾਤ ਹੁੰਦੀ ਸੀ ਨਾ, ਤੇ ਚੌਧਰੀਆਂ ਨੂੰ ਮਾੜਾ ਮੋਟਾ ਗਾਲਾਂ ਗੁਲਾਂ ਜੀਆਂ ਪੈਣੀਆਂ, ਦਬਕੇ ਦੁਕੇ ਪੈ ਜਾਣੇ, ਤੇ ਇੰਨੇ ਕਿਨਾਂ ਚੌਧਰੀਆਂ ਦੀ ਜਾਨ ਛੁੱਟ ਜਾਂਦੀ ਸੀ। ਪਰ ਅੱਜ ਇਹ ਜ਼ਕਰੀਆ ਖਾਨ ਆਪ ਆਪੇ ਤੋਂ ਬਾਹਰ ਹੋਇਆ ਫਿਰਦਾ, ਕਹਿੰਦਾ ਤੁਸੀਂ ਦੱਸ ਦੱਸ ਕੇ ਕਿੱਥੇ ਸਿੰਘਾਂ ਦੇ ਮੁੱਲ ਲਏ ਆ, ਸਿਰਾਂ ਦੇ ਮੁੱਲ ਲਏ ਆ, ਵੀ ਨਾਲ ਮੈਨੂੰ ਆ ਕੇ 25-27 ਦਿਨੀ ਅਲਰਟ ਕਰਕੇ ਜਾਂਦੇ ਹੁੰਦੇ ਸੀ ਵੀ ਫਲਾਨੀ ਥਾਂ ਇੱਕ ਸਿੰਘ ਮਿਲਿਆ, ਉਹ ਅਸੀਂ ਕਤਲ ਕਰ ਦਿੱਤਾ, ਇਨਾਮ ਲੈ। ਤੇ ਹੁਣ ਤੁਸੀਂ ਕਈਆਂ ਚਿਰਾਂ ਤੋਂ ਕਹਿ ਰਹੇ ਸੀ ਕਿ ਪੰਜਾਬ ਦੇ ਵਿੱਚ ਅਸੀਂ ਇੱਕ ਵੀ ਸਿੰਘ ਨਹੀਂ ਛੱਡਿਆ, ਇੱਕ ਵੀ ਬਾਗੀ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ ਨਹੀਂ। ਤੇ ਗੁਰੂ ਪਿਆਰਿਓ, ਹੁਣ ਇੱਥੇ ਇਤਿਹਾਸਕਾਰ ਕਹਿੰਦੇ ਲੰਮੇ ਪਾ ਕੇ ਘੁੱਟਿਆ ਇਹ ਚੌਧਰੀ, ਹੁਣ ਇਹਨਾਂ ਦੀ ਭੁਗਤ ਚੰਗੀ ਤਰ੍ਹਾਂ ਸਵਾਰੀ, ਵੀ ਦੱਸੋ ਮੱਸੇ ਦਾ ਸਿਰ ਵੱਢਣ ਵਾਲੇ ਕਿੱਥੋਂ ਆਏ ਆ, ਇਹ ਕੌਣ ਸਨ? ਤੇ ਚੌਧਰੀ ਮੋਹਲਤ ਮੰਗਦੇ ਨੇ, ਕਹਿੰਦੇ ਖਾਨ ਸਾਹਿਬ ਸਾਨੂੰ 5-7 ਦਿਨ ਦੀ ਮੋਹਲਤ ਦਿੱਤੀ ਜਾਵੇ, ਮਿਹਨਤਾਂ ਕਰਦੇ ਤਰਲੇ ਕਰਦੇ ਆ, ਵੀ ਅਸੀਂ ਇਹਨਾਂ ਕਾਤਲਾਂ ਦਾ ਖੁਰਾ ਖੋਜ ਲੱਭਣ ਵਾਸਤੇ ਅਸੀਂ ਪਿੰਡਾਂ ਵਿੱਚ ਜਾਂਦੇ ਹਾਂ, ਤੇ ਉਹ ਕੌਣ ਲੋਕ ਹੋਣਗੇ ਜਿਹੜੇ ਮੱਸੇ ਦਾ ਸਿਰ ਵੱਢ ਕੇ ਦਿਨ ਦਿਹਾੜੇ ਲੈ ਗਏ, ਅਸੀਂ ਤੁਹਾਨੂੰ ਹਫ਼ਤੇ ਦੀ ਮੋਹਲਤ ਦਿਓ, ਅਸੀਂ ਤੁਹਾਨੂੰ ਦੱਸਣ ਦਾ ਯਤਨ ਕਰਾਂਗੇ। ਹੁਣ ਗੁਰੂ ਪਿਆਰਿਓ, ਮੱਸੇ ਦੀ ਘਰਵਾਲੀ ਇੰਨਾ ਬਰਦਾਸ਼ਤ ਕਰਨ ਵਾਸਤੇ ਕਿਤੇ ਤਿਆਰ ਸੀ? ਉਹ ਵੀ ਉੱਥੇ ਬਹਿ ਜਾਂਦੀ ਆ, ਕਹਿੰਦੀ ਜਿੰਨਾ ਚਿਰ ਮੇਰੇ ਪਤੀ ਦੇ ਕਾਤਲਾਂ ਨੂੰ ਤੂੰ ਫਾਹੇ ਨਹੀਂ ਟੰਗ ਲੈਂਦਾ, ਮੇਰੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਕਤਲ ਨਹੀਂ ਕਰ ਲੈਂਦਾ, ਉਹਨਾਂ ਚਿਰ ਮੈਂ ਘਰ ਨਹੀਂ ਜਾਵਾਂਗੀ। ਗੁਰੂ ਪਿਆਰਿਓ, ਫਿਰ ਚੌਧਰੀ 5-7 ਦਿਨਾਂ ਬਾਅਦ ਫਿਰ ਜਾਂਦੇ ਆ, ਤੇ ਇਹਨਾਂ ਦੇ ਵਿੱਚ ਇੱਕ ਹਰ ਭਗਤ ਨਿਰੰਜਣੀਆਂ ਜੰਡਿਆਲੇ ਦੇ ਰਹਿਣ ਵਾਲਾ ਉਹੀ ਹੈ ਜਿਹਦਾ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ, ਉਸੇ ਖਾਨਦਾਨ ਦੇ ਵਿੱਚ ਉਹ ਭਾਰਤ ਦੇ ਗਦਾਰੀ ਗੁਰੂ ਪਿਆਰਿਓ, ਜਿਹਨਾਂ ਦੇ ਲਹੂ ਦੇ ਵਿੱਚ ਹੋਵੇ, ਉਹਨਾਂ ਨੂੰ ਜੋ ਮਰਜ਼ੀ ਕਰ ਲਈਏ ਉਹ ਕਦੀ ਨਹੀਂ। ਅੱਜ ਵੀ ਸਾਡੇ ਸਿੱਖਾਂ ਦੇ ਵਿੱਚ ਵੀ ਇੱਦਾਂ ਦੇ ਹੈਗੇ ਆ ਕੌਮ ਦੇ ਗਦਾਰ, ਆਪਣੀ ਕੌਮ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੇ। ਜੇ ਕੋਈ ਕੌਮ ਦਾ ਸਿਆਣਾ ਲੀਡਰ, ਕੋਈ ਚੰਗਾ ਨੌਜਵਾਨ ਅੱਗੇ ਆਉਣ ਦਾ ਯਤਨ ਕਰਦਾ ਤੇ ਉਹਦੇ ਉੱਤੇ ਅਨੇਕਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ। ਤੇ ਗੁਰੂ ਪਿਆਰਿਓ, ਪਿੱਠਾਂ ਵਿੱਚ ਛੁਰੇ ਮਾਰਨ ਵਾਲੇ ਇਹ ਉਹੀ ਲੋਕ ਆ ਕਿ ਜਦੋਂ ਜਿਹਨਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਉਦੋਂ ਇਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ, ਅੱਜ ਵੀ ਆ ਰਹੇ ਆ ਕਈਆਂ ਨੂੰ ਵੀ ਅਸੀਂ ਬੰਦੀ ਸਿੰਘਾਂ ਦਾ ਮਸਲਾ ਪਹਿਲਾਂ ਹੱਲ ਕਰਾਂਗੇ। ਪਰ ਗੁਰੂ ਪਿਆਰਿਓ, ਜਦੋਂ ਕੁਰਸੀਆਂ ਮਿਲ ਜਾਂਦੀਆਂ ਉਹੀ ਪਾਪੀ ਲੋਕ ਕਹਿੰਦੇ ਆ ਜੇ ਕਿਤੇ ਇਹ ਦਿੱਲੀ ਦੀਆਂ ਉਹਨਾਂ ਜੇਲ੍ਹਾਂ ਚੋਂ ਪੰਜਾਬ ਲੈ ਆਉਂਦੇ। ਭਾਈ ਜਗਤਾਰ ਸਿੰਘ ਹਵਾਰੀ ਬਾਰੇ ਇਹ ਖੁੱਲ੍ਹ ਕੇ ਗੱਲ ਕਹੀ ਸੀ ਕਿ ਜੇ ਕਿਤੇ ਪੰਜਾਬ ਵਿੱਚ ਆ ਗਿਆ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ, ਇੰਨੇ ਕੁ ਸਾਡੇ ਸਿੱਖ ਆਏ ਜਿਨ੍ਹਾਂ ਦੇ ਖੂਨ ਦੇ ਵਿੱਚ ਗਦਾਰੀ ਹੋਵੇ। ਪਹਿਲਾਂ ਪਿਓ ਦੇ ਖੂਨ ਦੇ ਵਿੱਚ ਗਦਾਰੀ ਸੀ ਔਰ ਅੱਜ ਗਾਂ ਪੁੱਤ ਦੇ ਖੂਨ ਦੇ ਵਿੱਚ ਵੀ ਉਹੀ ਕੁਝ ਚੱਲ ਰਿਹਾ। ਵਾਹਿਗੁਰੂ ਕਿਰਪਾ ਕਰੇ ਇਹਨਾਂ ਦੇ ਕੋਲੋਂ ਸਾਡੀ ਕੌਮ ਦਾ ਖਹਿੜਾ ਛੁੱਟ ਜਾਵੇ। ਖੈਰ, ਕੌਮ ਸਾਡੀ ਬਿਲਕੁਲ ਜਾਗਰੂਕ ਹੋ ਚੁੱਕੀ ਹੈ, ਐਵੇਂ ਥੋੜ੍ਹੇ ਬਹੁਤੇ ਉਹੀ ਗੱਲ ਵੀ ਥੋੜ੍ਹੇ ਬਹੁਤੇ ਚਾਪਲੂਸ ਇਹਨਾਂ ਨਾਲ ਤੁਰੇ ਫਿਰਦੇ ਆ। ਹੁਣ ਇਹ ਹਰ ਭਗਤ ਨਿਰੰਜਣੀਆਂ ਜੰਡਿਆਲੇ ਦੇ ਰਹਿਣ ਵਾਲਾ ਇਹ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਜਾ ਕੇ ਪਹੁੰਚਦਾ ਹੈ ਤੇ ਇਹ ਹੱਥ ਬੰਨ ਇੱਕ ਬੇਨਤੀ ਕਰਦਾ, ਕਹਿੰਦਾ ਖਾਨ ਸਾਹਿਬ ਮੈਂ ਲਾ ਲਿਆ ਹੀ ਪਤਾ ਕਿ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾਣ ਵਾਲਾ ਕੌਣ ਹੈ। ਤੇ ਗੁਰੂ ਪਿਆਰਿਓ, ਦੋ ਸ਼ਬਦਾਂ ਵਿੱਚ ਆਖ ਦਿੰਦਾ, ਕਹਿੰਦਾ ਮਹਿਤਾਬ ਸਿੰਘ ਮੀਰਾਂ ਕੋਟੀਆ ਸੀ। ਔਰ ਸਤਸੰਗ ਜੀ, ਇਹ ਪਾਪੀ ਖੁੱਲ ਕੇ ਇਸ ਗੁਰੂ ਕੇ ਸਿੰਘ ਮਹਿਤਾਬ ਸਿੰਘ ਮੀਰਾਂ ਕੋਟੀਏ ਦੇ ਬਾਰੇ ਜਿਵੇਂ ਇਸ ਦਰਬਾਰ ਦੇ ਵਿੱਚ ਚੁਗਲੀ ਲਾਉਂਦਾ, ਢਾਡੀ ਜਥਾ

0: ਹਾਤਾ ਲਵੇ ਸਰ ਕਰ ਬਦਲਾ ਐਵੇਂ ਸਾਡੀ ਕਮਾਰ ਦੇ ਜਾਨ ਸੂਬੇ ਐਵੇਂ ਸਾਡੀ ਕਮਾਰ ਦੇ ਜਾਨ ਸੂਬੇ ਐਵੇਂ ਸਾਡੀ ਕਮਾਰ ਦੇ ਜਾਨ ਸੂਬੇ
1: ਸਵਾ ਇੱਕ ਵਜੇ ਤੱਕ ਢਾਡੀ ਜੱਥੇ ਦਾ ਟਾਈਮ ਹੈ ਜੀ ਸਾਡੇ ਦਸ ਬਾਰਾਂ ਮਿੰਟ ਹੋਰ ਹੈ ਇੱਕ ਕਵਿਤਾ ਆਪਾਂ ਹੋਰ ਬੋਲਾਂਗੇ ਔਰ ਆਉਣ ਵਾਲੇ ਪੰਜਾਂ ਚੌਂ ਮਿੰਟਾਂ ਦੇ ਵਿੱਚ ਮੈਂ ਕਵਿਤਾ ਲਵਾ ਦੇਵਾਂਗਾ ਅਤੇ ਨਾਲੇ ਤੁਹਾਨੂੰ ਪਤਾ ਲੱਗੇਗਾ ਹੁਣ ਕਿ ਇਤਿਹਾਸ ਇਹ ਕਿਹੜਾ ਅਸੀਂ ਬੋਲਦੇ ਹਾਂ ਔਰ ਉਸ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ ਕਿ ਸਤਸੰਗ ਜੀ ਢਾਡੀ ਜੱਥੇ ਨੂੰ ਮਹੀਨਾ ਹੋ ਗਿਆ ਤੁਹਾਡੇ ਕੋਲ ਆਇਆਂ ਨੂੰ ਅੱਜ ਇਸ ਇੱਕ ਮਹੀਨੇ ਦੀ ਅੱਜ ਆਖਰੀ ਸਟੇਜ ਹੈ ਔਰ ਇਸ ਤੋਂ ਬਾਅਦ ਅਸੀਂ ਅੱਗੇ ਜਿੱਥੇ ਮਹਾਰਾਜ ਨੇ ਸਾਡਾ ਦਾਣਾ ਪਾਣੀ ਲਿਖਿਆ ਉੱਤੇ ਚਲੇ ਜਾਣਾ ਗੁਰੂ ਕਿਰਪਾ ਕਰੇ ਤੁਸੀਂ ਬਹੁਤ ਪਿਆਰ ਬਖਸ਼ਿਆ ਔਰ ਇਹ ਆਸ ਲੈ ਕੇ ਫਿਰ ਕਿਤੇ ਆਵਾਂਗੇ ਕਿ ਕੈਲਗਰੀ ਦੀ ਸੰਗਤ ਬੜੇ ਪ੍ਰੇਮ ਵਾਲੀ ਹੈ ਬੜੇ ਪਿਆਰ ਦੇ ਨਾਲ ਇਹ ਸਤਿਗੁਰਾਂ ਦਾ ਇਤਿਹਾਸ ਸਰਵਣ ਕਰਦੀ ਹੈ ਔਰ ਹਮੇਸ਼ਾ ਢਾਡੀਆਂ ਦਾ ਇਮਾਨ ਕਰਦੀ ਰਹਿੰਦੀ ਹੈ ਦੂਸਰਾ ਢਾਡੀ ਜਥਾ ਆ ਗਿਆ ਹੈ ਬਹੁਤ ਪਿਆਰ ਵਾਲੇ ਨੇ ਜਿੱਦਾਂ ਤੁਸੀਂ ਸਾਡੇ ਨਾਲ ਪਿਆਰ ਬਖਸ਼ਿਆ ਉੱਦਾਂ ਹੀ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨਾਲ ਵੀ ਪਿਆਰ ਬਖਸ਼ੋਗੇ ਸੋ ਸਤਸੰਗ ਜੀ ਜਿਹੜਾ ਸਾਡਾ ਅਸੀਂ ਪ੍ਰਚਾਰਕਾਂ ਦਾ ਸਾਡਾ ਖਾਸ ਕਰਕੇ ਗੁਰੂ ਪਿਆਰਿਓ ਨਿਸ਼ਾਨਾ ਹੁੰਦਾ ਹੈ ਅਸੀਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਖੰਡੇ ਦੀ ਪੌਲ ਦੀ ਗੱਲ ਕਰਿਆ ਕਰੀਏ ਮੈਂ ਪਹਿਲਾਂ ਹੀ ਗੱਲ ਕਰ ਦੇਵਾਂ ਜੇ ਸ਼ਾਇਦ ਮੇਰੇ ਕੋਲ ਅਖੀਰ ਦੇ ਵਿੱਚ ਟਾਈਮ ਨਾ ਵੀ ਬਚੇ ਮੈਂ ਪਹਿਲਾਂ ਗੁਰੂ ਪਿਆਰਿਓ ਇਹ ਗੱਲ ਕਰਨ ਦਾ ਯਤਨ ਕਰਾਂ ਤਰਲਾ ਕਰਕੇ ਅਸੀਂ ਗੱਲ ਕਰਦੇ ਹੁੰਦੇ ਹਾਂ ਸਿੱਖ ਕੌਮ ਵਾਸਤੇ ਗੁਰੂ ਪਿਆਰਿਓ ਗੁਰੂ ਕੇ ਸਿੱਖਾਂ ਵਾਸਤੇ ਜਿਹੜੇ ਆਪਣੇ ਸਿੱਖ ਆ ਨਾ ਸਾਡੇ ਵਾਸਤੇ ਇਹ ਬੜਾ ਜ਼ਰੂਰੀ ਹੈ ਅੰਮ੍ਰਿਤ ਛਕਣਾ ਕਈ ਵਾਰ ਬੰਦਾ ਕਹਿੰਦਾ ਲਓ ਜੀ ਅਸੀਂ ਸਹਿਜ ਧਾਰੀ ਸਿੱਖ ਹਾਂ ਸਰਦਾਰ ਜੀ ਹੋਰਾਂ ਕੌਮਾਂ ਵੱਲ ਆਪਾਂ ਝਾਤੀ ਮਾਰੀਏ ਕਿਸੇ ਤੁਹਾਨੂੰ ਸਹਿਜਧਾਰੀ ਸ਼ਬਦ ਨਹੀਂ ਮਿਲੇਗਾ ਕਦੀ ਅੱਜ ਤੱਕ ਤੁਸੀਂ ਨਹੀਂ ਸੁਣਿਆ ਹੋਵੇਗਾ ਕਿ ਕੋਈ ਸਹਿਜਧਾਰੀ ਹਿੰਦੂ ਹੁੰਦਾ ਕੋਈ ਸਹਿਜਧਾਰੀ ਮੁਸਲਮਾਨ ਹੁੰਦਾ ਜਾਂ ਸਹਿਜਧਾਰੀ ਈਸਾਈ ਹੁੰਦਾ ਜਾਂ ਬੋਧੀ ਸਹਿਜਧਾਰੀ ਹੁੰਦਾ ਕਦੀ ਨਹੀਂ ਸੁਣਿਆ ਹੋਵੇਗਾ ਪਰ ਇਹ ਸ਼ਬਦ ਸਾਡੇ ਵਿੱਚ ਘਸੋੜ ਦਿੱਤਾ ਗਿਆ ਸਹਿਜਧਾਰੀ ਸਿੱਖ ਗੁਰੂ ਪਿਆਰਿਓ ਨਹੀਂ ਸਹਿਜ ਦਾ ਮਤਲਬ ਸਹਿਜੇ ਸਹਿਜੇ ਸਹਿਜੇ ਸਹਿਜੇ ਕਿਉਂ ਗੁਰੂ ਪਿਆਰਿਓ ਜਦੋਂ ਪਾਤਸ਼ਾਹ ਨੇ ਹਰ ਸਿੱਖ ਨੂੰ ਐਲਾਨ ਕੀਤਾ ਹੈ ਕਿ ਮੇਰਾ ਸਿੱਖ ਜਿਹੜਾ ਉਹ ਖੰਡੇ ਦੀ ਪੌਲ ਚੱਕੇਗਾ ਉਹ ਜਿੰਨਾ ਚਿਰ ਉਹ ਪੌਲ ਨਹੀਂ ਛਕਦਾ ਉਹ ਮੇਰਾ ਸਿੱਖ ਹੀ ਨਹੀਂ ਬਣ ਸਕਦਾ ਭੇਖੀ ਹੈ ਕਹਿੰਦੇ ਜਿਹੜਾ ਕੇਸ ਰੱਖ ਕੇ ਤੁਰਿਆ ਫਿਰਦਾ ਉੱਦਾਂ ਹੀ ਵੀ ਮੈਂ ਸਹਿਜਧਾਰੀ ਹਾਂ ਮਹਾਰਾਜ ਕਹਿੰਦੇ ਉਹ ਮੂਰਖ ਆ ਭੇਖੀ ਮੂੜਾ ਸਿੱਖ ਇਹ ਮੇਰੇ ਕੋਈ ਖਿਆਲ ਨਹੀਂ ਗੁਰੂ ਪਿਆਰਿਓ ਰਹਿਤ ਨਾਮਿਆਂ ਦੇ ਬਚਨ ਨੇ ਮੇਰੇ ਖਿਆਲ ਉਹਦੇ ਤੋਂ ਤੁਸੀਂ ਮੈਨੂੰ ਸਹਿਜ ਸਟੇਜ ਤੋਂ ਉੱਤਰਦੇ ਨੂੰ ਘੇਰ ਲੈਂਦੇ ਵੀ ਆਹ ਕਿੱਦਾਂ ਕਾਕਾ ਜੀ ਗੱਲ ਕਹਿ ਕੇ ਆਏ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਖੰਡੇ ਦੀ ਪੌਲ ਚੱਕੀਏ ਸਹਿਜਧਾਰੀ ਸ਼ਬਦ ਸਾਡੇ ਵਿੱਚ ਧੱਕੇ ਨਾਲ ਘਸੋੜ ਦਿੱਤਾ ਗਿਆ ਗੁਰਦੁਆਰੇ ਵੀ ਜਾਇਆ ਕਰੀਏ ਸ਼ਰਾਬ ਵੀ ਪੀ ਲਿਆ ਕਰੀਏ ਬੇਈਮਾਨੀ ਵੀ ਜਿੱਥੇ ਦਾ ਲੱਗਦਾ ਉੱਥੇ ਲਾ ਲਿਆ ਕਰੀਏ ਲੇਕਿਨ ਜਦੋਂ ਸਿੱਖ ਬਣ ਗਏ ਫਿਰ ਖੰਡੇ ਦੀ ਪੌਲ ਛੱਕ ਲਈ ਉਦੋਂ ਫਿਰ ਲੋਕਾਂ ਨੇ ਉਂਗਲੀਆਂ ਕਰਿਆ ਕਰਨੀਆਂ ਲਿਓ ਦੇਖ ਲਓ ਵੀ ਅੰਮ੍ਰਿਤਧਾਰੀ ਹੈ ਅਤੇ ਇਹ ਇੱਦਾਂ ਦੇ ਕੰਮ ਕਰਦਾ ਫਿਰਦਾ ਉਦੋਂ ਬਚਣ ਵਾਸਤੇ ਠੀਕ ਆ ਸਹਿਜਧਾਰੀ ਠੀਕ ਆ ਅਸੀਂ ਨਾਲੇ ਗੁਰੂ ਘਰ ਪੈਸੇ ਵੀ ਦੇ ਦਿਆ ਕਰਾਂਗੇ ਅਤੇ ਗੁਰੂ ਨੇ ਖੁਸ਼ ਹੋ ਜਾਇਆ ਕਰਨਾ ਗੁਰੂ ਪਿਆਰੇ ਗੁਰੂ ਮਹਾਰਾਜ ਕਹਿੰਦੇ ਨਹੀਂ ਜਿੰਨਾ ਚਿਰ ਤੂੰ ਕੇਸ ਭਾਵੇਂ ਰੱਖੇ ਵੀ ਆ ਜਿੰਨਾ ਚਿਰ ਤੂੰ ਖੰਡੇ ਦੀ ਪੌਲ ਨਹੀਂ ਛਕਦਾ ਉਨਾ ਚਿਰ ਤੂੰ ਮੇਰਾ ਕੁਛ ਨਹੀਂ ਇਹਦਾ ਡੱਲਾ ਚੌਧਰੀ ਕਿਤੇ ਥੋੜ੍ਹੀ ਸੇਵਾ ਕੀਤੀ ਸੀ ਉਹਨੇ ਦਸ ਮਹੀਨੇ ਸੇਵਾ ਕੀਤੀ ਸੀ ਤੇ ਮਹਾਰਾਜ ਕਹਿੰਦਾ ਜਦੋਂ ਤੁਰ ਲੱਗੇ ਮਹਾਰਾਜ ਤੁਹਾਡੇ ਚਰਨਾਂ 'ਚ ਮੈਨੂੰ ਪੀੜ੍ਹੀ ਜੋਗੀ ਸੌਗਾ ਮਿਲ ਜਾਵੇ ਅਤੇ ਸਤਿਗੁਰ ਕਹਿੰਦੇ ਇੱਕ ਸੂਈ ਜੋਗੀ ਨਹੀਂ ਮਿਲਣੀ ਮਹਾਰਾਜ ਕਿਉਂ ਕਹਿੰਦੇ ਤੂੰ ਹਲੇ ਖੰਡੇ ਦੀ ਪੌਲ ਨਹੀਂ ਛਕੀ ਅਤੇ ਗੁਰੂ ਪਿਆਰਿਓ ਜੇ ਚੌਧਰੀ ਡੱਲੇ ਵਾਸਤੇ ਅੰਮ੍ਰਿਤ ਛਕਣਾ ਜ਼ਰੂਰੀ ਹੈ ਅਤੇ ਸਾਡੇ ਵਾਸਤੇ ਵੀ ਜ਼ਰੂਰੀ ਹੈ ਹੁਣ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਆਪ ਦੀ ਆਪਾਂ ਉਹਨਾਂ ਕੋਲ ਪੁੱਛ ਲਈਏ ਕਿ ਸਤਿਗੁਰਾਂ ਨੇ ਜਦੋਂ ਖੰਡੇ ਦੀ ਪੌਲ ਦਿੱਤੀ ਹੈ ਨਾ ਭਾਈ ਦਇਆ ਸਿੰਘ ਧਰਮ ਸਿੰਘ ਮੋਹਕਮ ਸਿੰਘ ਸਾਹਿਬ ਸਿੰਘ ਹਿੰਮਤ ਸਿੰਘ ਖੰਡੇ ਦੀ ਪੌਲ ਦਿੱਤੀ ਅਤੇ ਬਾਅਦ ਵਿੱਚ ਖੰਡੇ ਦੀ ਪੌਲ ਉਹਨਾਂ ਨੂੰ ਦੇਣ ਤੋਂ ਬਾਅਦ ਗੁਰੂ ਮਹਾਰਾਜ ਇੱਦਾਂ ਉਹਨਾਂ ਦੇ ਮੂਹਰੇ ਬੋਕ ਕਰਕੇ ਖੜ੍ਹੇ ਹੋ ਗਏ ਕਹਿੰਦੇ ਦਇਆ ਸਿੰਘ ਜੀ ਜਿੱਦਾਂ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ ਬਣੇ ਹੋ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਮੇਰਾ ਵੀ ਸਿੰਘ ਬਣਨ ਨੂੰ ਚਿੱਤ ਕਰਦਾ ਅਤੇ ਅਚਾਨਕ ਸੁਭਾਵ ਕਹਿ ਦਿੱਤਾ ਕਹਿੰਦੇ ਮਹਾਰਾਜ ਤੁਸੀਂ ਸਾਡੇ ਕੋਲ ਸਿਰ ਲਏ ਆ ਤੁਸੀਂ ਕੀ ਦਿਓਗੇ ਅਚਾਨਕ ਸੀ ਕੋਈ ਮਨ ਵਿੱਚ ਹੇਰਾ ਫੇਰੀ ਨਹੀਂ ਸੀ ਤੁਸੀਂ ਮਹਾਰਾਜ ਕਿ ਤੁਸੀਂ ਵੱਡੇ ਹੋ ਤੁਸੀਂ ਕੀ ਦਿਓਗੇ ਕਲਗੀਧਰ ਨੇ ਉੱਤਰ ਦਿੱਤਾ ਮੈਂ ਵੀ ਕਰਜ਼ ਉਤਾਰ ਦਿਆਂਗਾ ਕਲਗੀਧਰ ਨੇ ਉੱਤਰ ਦਿੱਤਾ ਮੈਂ ਵੀ ਕਰਜ਼ ਉਤਾਰ ਦਿਆਂਗਾ ਉਹ ਤੁਸੀਂ ਤੇ ਇੱਕ ਇੱਕ ਸਿਰ ਦਿੱਤਾ ਹੀ ਮੈਂ ਸਾਰਾ ਪਰਿਵਾਰ ਦਿਆਂਗਾ ਪਹਿਲੀ ਵਾਰ ਅਜੀਤ ਦਿਆਂਗਾ ਦੂਜੀ ਵਾਰ ਜੁਝਾਰ ਦਿਆਂਗਾ ਪਿਤਾ ਤਾਂ ਪਹਿਲਾਂ ਦੇ ਚੁੱਕਿਆ ਹਾਂ ਮਾਤਾ ਤੱਕ ਵੀ ਵਾਰ ਦਿਆਂਗਾ ਗੁਰੂ ਨਾਨਕ ਦੇ ਚਰਨਾਂ ਦੀ ਸਹੁੰ ਮੈਂ ਅੰਮ੍ਰਿਤ ਦਾ ਮੁੱਲ ਪਾ ਦੇਵਾਂਗਾ ਇਹਨਾਂ ਲਾਡ ਲਡਿੱਕੇ ਦੋ ਲਾਲਾਂ ਨੂੰ ਨੀਹਾਂ ਵਿੱਚ ਚੜਾ ਦੇਵਾਂਗਾ ਇਹ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਜਿਹੜੀ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਨਾ, ਉਹ ਸੀਏ ਗੁਰੂ ਪਿਆਰਿਓ, ਉਹਦਾ ਮੁੱਲ ਕਲਗੀਆਂ ਵਾਲੇ ਪਾਤਸ਼ਾਹ ਤੋਂ ਪੁੱਛ ਕੇ ਦੇਖੀਏ। ਸੋ ਆਓ ਇੱਕ ਕਵਿਤਾ ਤੁਹਾਡੇ ਨਾਲ ਪੇਸ਼ ਕਰੀਏ ਕਿ ਇੱਥੇ ਹਰ ਭਗਤ ਨਿਰੰਜਣੀਆਂ ਚੁਗਲੀ ਲਾਉਂਦਾ ਹੈ। ਕਹਿੰਦਾ ਮਹਿਤਾਬ ਸਿੰਘ ਮੀਰਾਂ ਕੋਟ ਦੇ ਰਹਿਣ ਵਾਲਾ ਹੀ ਹੈ, ਔਰ ਉਹਦੇ ਨਾਲ ਤਖਾਣਾ ਦਾ ਮੁੰਡਾ ਇੱਕ ਕੰਬੋ ਕੀ ਮਾਰੀ ਵਾਲਾ ਸੋਖਾ ਸਿੰਘ, ਇਹਨਾਂ ਦੋਨਾਂ ਨੇ ਇਹ ਕਾਰਾ ਕੀਤਾ, ਚੌਧਰੀ ਮੱਸੇ ਦਾ ਸਿਰ ਵੱਢ ਕੇ ਇਹ ਦੋਵੇਂ ਲੈ ਕੇ ਗਿਆ। ਹੁਣ ਗੁਰੂ ਪਿਆਰਿਓ ਨੂਰ ਦੀਨ ਨੂੰ 200 ਸਿਪਾਹੀ ਦੇ ਕੇ ਜਾਓ, ਕਹਿੰਦਾ ਉਹਦਾ ਬਾਲ ਬੱਚਾ ਚੱਕ ਕੇ ਲੈ ਕੇ ਆਓ। ਤੇ ਗੁਰੂ ਪਿਆਰਿਓ ਹੁਣ ਇਹ 200 ਬੰਦਾ ਲੈ ਕੇ ਨੂਰ ਦੀਨ ਫੌਜਦਾਰ ਤੇ ਇਸ ਪਿੰਡ ਦੇ ਉੱਤੇ ਮੀਰਾਂ ਕੋਟ ਦੇ ਉੱਤੇ ਚੜ੍ਹਾਈ ਕਰ ਦਿੰਦਾ। ਹੁਣ ਇਸ ਪਿੰਡ ਦਾ ਚੌਧਰੀ ਸੀ, ਉਹਦਾ ਨਾਂ ਸੀ ਨੱਥਾ ਖਹਿਰਾ, ਜੱਟ ਸੀ, ਬੜੀ ਚੜ੍ਹਦੀ ਕਲਾ ਵਾਲਾ ਸੀ। ਗੁਰੂ ਪਿਆਰਿਓ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਜਿੱਥੇ ਆਪਾਂ ਅੱਗੇ ਚੌਧਰੀਆਂ ਨੂੰ ਲਾਹਨਤਾਂ ਪਾਉਂਦੇ ਹਟੇ ਨਾ, ਤੇ ਇਸ ਚੌਧਰੀ ਨੂੰ ਨੱਥੇ ਖਹਿਰੇ ਨੂੰ ਸਿਰ ਝੁਕਦਾ। ਗੁਰੂ ਪਿਆਰਿਓ ਸਾਡੇ ਵਿੱਚ ਇੱਕ ਮੁਹਾਵਰਾ ਬਣਿਆ ਹੋਇਆ ਕਿ ਨੱਥਾ ਖਹਿਰਾ ਐਰਾ ਗਹਿਰਾ ਨੱਥਾ ਖਹਿਰਾ। ਗੁਰੂ ਪਿਆਰਿਓ ਨਹੀਂ, ਇਹ ਇੱਦਾਂ ਨਾ ਕਿਆ ਕਰੀਏ, ਨੱਥੇ ਖਹਿਰੇ ਵਰਗੇ ਘਰ ਘਰ ਨਹੀਂ ਜੰਮਦੇ। ਜੋ ਨੱਥਾ ਖਹਿਰਾ ਪੰਥ ਲਈ ਕੁਰਬਾਨੀ ਕਰ ਗਿਆ, ਇੱਕ ਚੌਧਰੀ ਹੋ ਕੇ ਸਰਕਾਰੀ ਬੰਦਾ ਹੋ ਕੇ ਹਰ ਬੰਦਾ ਨਹੀਂ ਕਰ ਸਕਦਾ। ਹੁਣ ਚੌਧਰੀ ਨੱਥੇ ਨੂੰ ਹੁਣ ਨਾਲ ਇਹ ਵੀ ਇਹ ਫੌਜਦਾਰ ਜਦੋਂ ਆ ਕੇ ਪਿੰਡ ਵਿੱਚ ਬੈਠ ਜਾਂਦਾ ਨੂਰਦੀਨ, ਤੇ ਚੌਧਰੀ ਨੱਥੇ ਨੂੰ ਬੁਲਾਇਆ ਜਾਂਦਾ ਤੇ ਸਤਸੰਗ ਜੀ ਚੌਧਰੀ ਨੱਥੇ ਨੂੰ ਆਖਿਆ ਜਾਂਦਾ ਵੀ ਲਿਆ ਉਹਦਾ ਬੱਚਾ ਪੇਸ਼ ਕਰ, ਉਹਦਾ ਘਰ ਘਾਟ ਦੱਸ ਕਿੱਥੇ ਆ, ਅਸੀਂ ਉਜਾੜਨ ਵਾਸਤੇ ਆਏ ਹਾਂ। ਗੁਰੂ ਪਿਆਰਿਓ ਮਾਫ ਕਰਨਾ, ਆਪਾਂ ਇੱਥੇ ਸਮਾਪਤੀ ਬੁਲਾਉਂਦੇ ਹਾਂ ਕਿਉਂਕਿ ਭੋਗ ਪੈਣਾ। ਸੋ ਗੁਰੂ ਮਹਾਰਾਜ ਕਿਰਪਾ ਕਰੇ, ਇੰਨੀ ਕੁ ਸੇਵਾ ਪ੍ਰਵਾਨ ਕਰ ਲਿਓ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਕ ਮਹੀਨਾ ਸਾਥ ਦਿੱਤਾ ਢਾਡੀ ਜਥੇ ਦਾ। ਗੁਰੂ ਮਹਾਰਾਜ ਕਿਰਪਾ ਕਰੇ, ਤੁਹਾਡੇ ਨਾਲ ਪਿਆਰ ਬਣਿਆ ਰਹੇ, ਗੁਰੂ ਘਰ ਦੇ ਨਾਲ ਪਿਆਰ ਬਣਿਆ, ਪ੍ਰਬੰਧਕ ਵੀਰਾਂ ਦਾ, ਸਮੁੱਚੀ ਮੈਨੇਜਮੈਂਟ ਦਾ, ਗ੍ਰੰਥੀ ਸਾਹਿਬਾਨ, ਜੋ ਸੇਵਾਦਾਰ, ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਗੁਰੂ ਪਿਆਰਿਓ ਇਹ ਸਾਡਾ ਅੱਜ ਛੋਟਾ ਬੱਚਾ ਮਹਿਤਾਬ ਸਿੰਘ, ਇਹ ਸਾਡਾ ਢੱਡ ਦੇ ਉੱਤੇ ਸਾਥ ਦੇ ਰਿਹਾ ਸੀ। ਅੱਜ ਸਾਡਾ ਕਿਸਮਤ ਸਿੰਘ, ਉਹ ਵੀ ਆਪਣੀ ਰਿਸ਼ਤੇਦਾਰ 'ਚ ਕਿਸੇ ਨੂੰ ਇੱਥੇ ਮਿਲਣ ਗਿਆ ਸੀ, ਸੋ ਇਹ ਆਉਣ ਵਾਲਾ ਢਾਡੀ ਜਥਾ ਹੈ ਜੀ, ਇਹ ਬੱਚਾ ਉਸ ਸੇਵਾ ਕਰੇਗਾ। ਸੋ ਇਹ ਮੇਰੇ ਪੰਜਾਬ ਵਿੱਚ ਵੀ ਮੇਰੇ ਨਾਲ ਇਹ ਪ੍ਰੋਗਰਾਮ ਕਰਕੇ ਰਿਹਾ, ਇਸ ਬੱਚੇ ਦਾ ਧੰਨਵਾਦ। ਸੋ ਆਓ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣੀ ਦੱਸਣਗੇ, ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
2: ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾਈਆਂ ਨੇ, ਤਿੰਨਾਂ ਦਾ ਬਹੁਤ ਧੰਨਵਾਦ। ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਬੀਬੀ ਅਨੁਰੀਤ ਕੌਰ ਜੀ ਕੁਲਾਰ, ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਅੱਜ ਉਹਨਾਂ ਦੇ ਸ਼ਹੀਦਾਂ ਅੰਤਿਮ ਸੰਸਕਾਰ ਹੋਇਆ ਹੈ। ਉਹਨਾਂ ਨੇ ਨਿਮਿਤ ਹੁਣ ਅਲਾਣੀਆਂ ਬਾਣੀਆਂ ਦੇ ਪਾਠ ਹੋਣਗੇ, ਉਸ ਤੋਂ ਬਾਅਦ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹੋ, ਸਿਰਸ਼ਾਹਾਂ ਦਾ ਸਾਹੋ, ਜਿਸ ਪਾਸ ਬੈਠਿਆਂ ਸੋਹੀਆ, ਸਭਨਾ ਦਾ ਬੇਸਾਹੋ, ਜਿਸ ਪਾਸ ਬੈਠਿਆਂ ਸੋਹੀਆ,

ਪਹਿਲਾ ਘਰ ਪੰਜਵਾਂ ਆਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ ਕਾਇਆ ਹੰਸ ਥੀਆ ਵੀ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਉਹ ਸਭਨਾ ਇਹੋ ਪਿਆਣਾ ਇੱਥੇ ਧੰਦਾ ਕੂੜਾ ਚਾਰ ਦੇਹਾਂ ਆਗੈ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜਿਉਂ ਮਹਿਮਾਨਾ ਕਾਹੇ ਗਾਰ ਬਕੀਜੈ ਜਿਤ ਸੇਵਿਆ ਦਰਗੈ ਸੁਖ ਪਾਈਏ ਨਾਮ ਤਿਸੇ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰੋ ਮੇਰੇ ਭਾਈ ਉਹ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰਾ ਸੋ ਥੀਆ ਹਿਲੜਾ ਇਹੋ ਸੰਸਾਰੋ ਜਲ ਥਲ ਮਹੀਅਲ ਰਾਵ ਰਹਿਆ ਸਾਚੜਾ ਸਿਰਜਨਹਾਰੋ ਸਾਚਾ ਸਿਰਜਨਹਾਰੋ ਅਲਾਖਾ ਪਾਰੋ ਤਾਕਾ ਅੰਤ ਨਾ ਪਾਇਆ ਆਇਆ ਤਿਨਕਾ ਸਫਲ ਭਇਆ ਹੈ ਇੱਕ ਮਨ ਜਨੀ ਧਿਆਇਆ ਟਾਹੇ ਟਾਹਾ ਉਸਾਰੇ ਆਪੇ ਹੁਕਮ ਸਵਾਰਨਹਾਰੋ ਜੋ ਤਿਸ ਭਾਵੈ ਸਮਰਾ ਸੋ ਥੀਆ ਹਿਲੜਾ ਇਹੋ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੈ ਲਾਏ ਪਿਆਰੂ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬਿਕਾਰੂ ਰੋਵਣ ਸਗਲ ਬਿਕਾਰੂ ਗਾਫਲ ਸੰਸਾਰੂ ਮਾਇਆ ਕਾਰਨ ਰੋਵੈ ਚੰਗਾ ਮੰਦਾ ਕੀ ਸੂਜੈ ਨਾਹੀ ਇਹੋ ਤਨ ਏ ਵੈ ਖੋਵੈ ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਹੰਕਾਰੋ ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੈ ਲਾਏ ਪਿਆਰੋ ਵਣਹੰਸ ਮਹੱਲਾ ਪਹਿਲਾ ਆਵੋ ਮਿਲੋ ਸਹੇਲੀਓ ਸਚੜਾ ਨਾਮ ਲਏ ਹਾਂ ਰੋਵੈ ਬਿਰਹਾ ਤਨ ਕਾ ਆਪਣਾ ਸਾਹਿਬ ਸਮਾਲੇ ਹਾਂ ਸਾਹਿਬ ਸੰਭਾਲੈ ਪੰਥ ਨਿਹਾਲੈ ਅਸਾਂ ਪੀ ਉੱਥੇ ਜਾਣਾ ਜਿਸ ਕਾ ਕੀਆ ਤਿਨਹੀ ਲੀਆ ਹੋਵਾ ਤਿਸੇ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆਗੇ ਆਇਆ ਸੀ ਕੇ ਹੁਕਮ ਕਰੇ ਹਾਂ ਆਵੋ ਮਿਲੋ ਸਹੇਲੀ ਹੋ ਸਚੜਾ ਨਾਮ ਲਏ ਹਾਂ ਮਰਨਾ ਮੰਦਾ ਲੋਕਾਂ ਆਖੀਐ ਜੇ ਮਰ ਜਾਣੇ ਐਸਾ ਕੋਏ ਸੇਵੋ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਭੇਟੇ ਸਿਉਂ ਜਾਵੋ ਸੱਚ ਸਮਾਵੋ ਤਾਂ ਪਤਲੇ ਖੈ ਪਾਈ ਮਹਿਲੀ ਜਾਏ ਭਾਵੋ ਖਸਮੈ ਭਾਵੋ ਰੰਗ ਸਿਉਂ ਰਲੀਆਂ ਮਾਣੈ ਮਰਨਾ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਮਰਨ ਮੁਨਸਾਂ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣੂ ਸੂਰੇ ਸੇਹੀ ਆਗੈ ਆਖੀਐ ਦਰਗਹਿ ਪਾਵੈ ਸਾਚੀ ਮਾਣੂ ਦਰਗੈ ਮਾਣ ਪਾਵੈ ਪਾਸਿਓ ਜਾਵੈ ਆਗੈ ਦੁਖ ਨਾ ਲਾਗੈ ਕਰ ਏਕ ਧਿਆਵੈ ਤਾਂ ਫਲ ਪਾਵੈ ਜਿਤ ਸੇਵਿਆ ਭਾਉ ਭਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੇ ਜਾਣੋ ਮਰਨ ਮੁਨਸਾਂ ਸੂਰਿਆਂ ਹੱਕ ਹੈ ਜੋ ਹੋਏ ਮਰਹੇ ਪਰਵਾਣੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ ਜਿਨ ਕਿਛ ਕੀਆ ਸੋ ਈ ਜਾਣੈ ਤਾਕਾ ਰੂਪਾ ਪਾਰੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀਏ ਸਚੜਾ ਪਰਵਤ ਗਾਰੋ ਜਿਨ ਆਪੀ ਨੇ ਆਪ ਸਾਜਿਆ ਸਚੜਾ ਲਾਖਾ ਪਾਰੋ ਦੋਏ ਪੁੜ ਜੋੜ ਵਿਛੋੜੀਅਨ ਗੁਰਬਿਨ ਘੋਰ ਅੰਧਾਰੋ ਸੂਰ ਚੰਦ ਸਿਰਜੀਅਨ ਅਹਿਨਸ ਚਲਤ ਵਿਚਾਰੋ ਸਚੜਾ ਸਾਹਿਬ ਸੱਚ ਤੂੰ ਸਚੜਾ ਦੇਹਿ ਪਿਆਰੋ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰਜੀਐ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੋ ਕੁਦਰਤ ਤਖ਼ਤ ਰਚਾਇਆ

ਚਾਰੋ ਭੂੰਡੜੈ ਨਾਮ ਵਿਸਾਰਿਆ, ਬੂਡੜੇ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ ਵਗਣ ਕਾਵਣ ਜਾਰੋ। ਸਦੜੇ ਆਏ ਤਿੰਨਾ ਜਾਣੀਆ, ਹੁਕਮ ਸੱਚੇ ਕਰਤਾਰੋ, ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣ ਹਾਰੋ। ਰੂਪ ਨਾ ਜਾਣੈ ਸੋਹਣੀਐ, ਹੁਕਮ ਬਦੀ

ਪਿਆਰੇ ਤੁਸੀਂ ਰੋਬ ਹੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹਉ ਮੁੱਠੜੀ ਧੰਦਾ ਧਾਵਣੀਆਂ ਪਿਰ ਛੋਡੀ ਅੜੀ ਵਿੰਦਨਕਾਰੇ ਘਰ ਘਰ ਕੰਤ ਮਹੇਲੀਆਂ ਰੂੜੈ ਹੇਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਹਉ ਸਰਸੀ ਅੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾਤਨ ਸੱਚ ਸ਼ਿੰਗਾਰੋ ਆਵੋ ਮਿਲੋ ਸਹੇਲੀਓ ਸਿਮਰੋ ਸਿਰਜਨਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰ ਨਹਾਰੋ ਗਾਓ ਗੀਤ ਨ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜੇ ਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੇ ਵਾ ਸਚੜਾ ਦੂਰ ਨਾ ਭਾਲੀਏ ਘੜ ਘੜ ਸ਼ਬਦ ਪਾਸ਼ਾ ਨੋਵਾ ਸਾ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਆਵੈ ਪਿੜ ਕਾਚੀ ਜਿਨ ਥਾਪੀ ਬਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅਦ ਪੰਦੇ ਹੈ ਸਹਿਸਾ ਰੂਆ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੂਰਬ ਵਿਚਾਰੂਆ ਦੁੱਖ ਸੁਖ ਦੀਆ ਜਿਹਾ ਕੀਆ ਸੋ ਨਿਬਹੈ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰਨਾ ਭਾਲੇ ਆਪ ਨਿਰਾਲਮ ਧੰਦੇ ਬਾਦੀ ਕਰ ਹੁਕਮ ਛੜਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਬਿਆਪੈ ਦੂਜੈ ਭਾਹੇ ਵਿਕਾਰੋ ਜਾਂ ਮਾਰਗ ਪੰਥ ਨਾ ਸੂਜੀ ਉੱਜੜ ਅੰਧ ਗੁਬਾਰੋ ਆਜ ਨਾ ਜਲ ਦੇਪ ਤੁਲਾਈਆਂ ਨਾ ਭੋਜਨ ਪਰਕਾਰੋਆ ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ ਗਲ ਸੰਗਲ ਸਿਰ ਮਾਰੇ ਉਭੋ ਨਾ ਦਿਸੈ ਘਰ ਬਾਰੋ ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵੋ ਰਵਹਿ ਸੋ ਜਾਣੀਏ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀ ਗਰ ਭਰਮੇ ਭੂਲੈ ਝੂਠ ਮੁੱਠੀ ਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜੱਗ ਝੂਠ ਪਾਸਾ ਰੋਵਾ ਸੱਚਾ ਘਰ ਸੱਚੜੈ ਸੇਵੀਏ ਸੱਚ ਖਰਾ ਸੱਚਿਆ ਰੋਵਾ ਕੂੜ ਲੱਭ ਜਾ ਥਾਏ ਨਾ ਪਾਸੀ ਅੱਗੇ ਲਹੇ ਨਾ ਠਾਓ ਅੰਤਰ ਆਏ ਨਾ ਆਂਤਰ ਆਓ ਨਾ ਬੈਸੋ ਕਹੀਏ ਜਿਉਂ ਸੁਣੀਏ ਘਰ ਕਾਓ ਜੰਮਣ ਮਰਨ ਵੱਡਾ ਵਿਛੋੜਾ ਬਿਨਸੈ ਜਗ ਸਬਾਏ ਲੱਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬਾਬਾ ਆਵੋ ਭਾਈ ਹੋ ਗੱਲ ਮਿਲ ਹੈ ਮਿਲ ਮਿਲ ਦੇਹ ਆਸੀਸਾਂ ਹੇ ਬਾਬਾ ਸੱਚੜਾ ਮੇਲ ਨਾ ਚੁੱਕੀ ਪ੍ਰੀਤਮ ਕੀਆਂ ਦੇਹ ਆਸੀਸਾਂ ਹੇ ਆਸੀਸਾਂ ਦੇਵੋ ਭਗਤ ਕਰੇਵੋ ਮਿਲਿਆ ਕਾਕਿਆ ਮੇਲੋ ਇੱਕ ਭੁੱਲੇ ਨਾਵੋ ਥੇਵੋ ਥਾਵੋ ਗੁਰ ਸ਼ਬਦੀ ਸੱਚ ਖੇਲੋ ਜਾਂ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਣ ਸਹਿਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁੱਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਯਾਰੀ ਕਾਮਣ ਪਾਏ ਬਹੁ ਰੰਗੀ ਗਲ ਧਾਗਾ ਹੋਛੀ ਮਤ ਪਾਇਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾ ਮਰਿਆਦ ਆਇਆ ਕਲ ਪੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੇ ਰੋਵਣਾ ਜਨੀਅੜਾ ਬੰਦ ਪਠਾਇਆ ਹੈ ਲਿਖਿਆੜਾ ਲੇਖਣਾ ਮੇਟੀਏ ਦਰ ਹਾਕਾਰੜਾ ਆਇਆ ਹੈ ਹਕਾਰਾ ਆਇਆ ਜਾਂਤ ਸੁਭਾਇਆ ਰੁਣੇ ਰੋਵਣ ਹਾਰੇ ਪੁੱਤ ਭਾਈ ਭਾਤੀਜੈ ਰੋਵੈ ਪ੍ਰੀਤਮ ਅਤ ਪਿਆਰੇ ਪੈ ਰੋਵੈ ਗੁਣ ਸਾਰ ਸੰਭਾਲੇ ਕੋ ਮਰੈ ਨਾ ਮੁਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵ ਹੈ ਸੱਚ ਸੰਭਾਲੇ ਪੈ ਰੋਵੈ ਗੁਣ ਸਾਰ ਸੰਭਾਲੇ ਕੋ ਮਰੈ ਨਾ ਮੁਇਆ ਨਾਲੇ ਨਾਨਕ ਜੁਗ ਜੁਗ ਜਾਣ ਸੀ ਜਾਣਾ ਰੋਵ ਹੈ ਸੱਚ ਸੰਭਾਲੇ ਵਾਹਿਗੁਰੂ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਸਤਿਕਾਰਯੋਗ ਬੀਬੀ ਅਨੁਰੀਤ ਕੌਰ ਕੁਲਾਰ, ਜੋ ਪਰਿਵਾਰ ਨੂੰ ਸਦੀਵ ਕਾਲ ਲਈ ਵਿਛੋੜਾ ਦੇ ਗਏ ਹਨ, ਉਹਨਾਂ ਦੇ ਅੱਜ ਅੰਤਿਮ ਸੰਸਕਾਰ ਹੋਏ ਨੇ। ਪਰਿਵਾਰ ਅਤੇ ਸੰਗਤਾਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਪਹੁੰਚੀਆਂ, ਉਹਨਾਂ ਦੇ ਨਿਮਿਤ ਅਲਾਣੀਆਂ ਬਾਣੀਆਂ ਦੇ ਪਾਠ ਹੋਏ ਹਨ। ਹੁਣ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਇੱਕ ਸ਼ਬਦ ਸਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਅਤੇ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तू ठाकुर तुम पै अरदास जियो पिंड सब तेरी तुम मात पिता हम बारिक ते तुमरी कीरपा मैं सुख कोई ना जानी तुमरा अंत उचे ते उचा पग सगल समग्री तुमरा सूतर तार तुम ते हो ए सो आग्या तुमरी गत मेत तुम ही नानक दास सदा वाहिगुरु वाहिगुरु वाहिगुरु एक ओंकार वाहिगुरु जी की फतेह। श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ते आए हिरंगत गुर ते अमरदास रामदासी हुई सहाय अर्जन हर गोबिंद नू समराओ श्री हर आए श्री हर किशन ते आईया जय डठा सब दुख जाय तेग बहादुर सिमरिया घर नौन दे आवै ताई सब थाई हुई सहाय दसवें पातशाह गुरु गोबिंद सिंह साहिब जी सब थाई हुई सहाय दसा पातशाहियां दी जोत श्री गुरु ग्रंथ साहिब दे पाठ दी दार दा ध्यान तरके बोलो जी वाहेगुरु। पंजा प्यारियां चौहां साहिबजादियां चालियां मुक्तियां हठियां जपियां तपियां जिन्ना नाम जपया वंड चकिया देख चलाई तेग वाही देख के अंडिठ कीता इतना प्यारियां सचियारियां दी कमाई दा ध्यान तरके खालसा जी बोलो जी वाहेगुरु। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਅਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਹੀਂ ਵਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਈ ਤ ਦੇਗ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵੇਂ ਹੋਵਣਾ ਜਹਿ ਜਹਿ ਰੱਖੇ ਆਪ ਤਹਿ ਜਾਏ ਖੜੋਵਣਾ ਦੇ ਮਹਾਂਵਾਕ ਅਨੁਸਾਰ ਬੀਬੀ ਅਨੁਰੀਤ ਕੌਰ ਜੀ ਕੁਲਾਰ ਦਾਤਾ ਜੀ ਜਿੰਨੀ ਆਪ ਜੀ ਨੇ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਪੂਰਨ ਕਰਦਿਆਂ ਅਕਾਲ ਚਲਾਣਾ ਕਰ ਗਏ ਸਨ ਅੱਜ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਹੋਇਆ ਉਹਨਾਂ ਦੇ ਨਿਮਿੱਤ ਅਲਾਣੀਆਂ ਬਾਣੀਆਂ ਦੇ ਪਾਠ ਗੁਰਬਾਣੀ ਦੇ ਕੀਰਤਨ ਹੋਏ ਅੰਮ੍ਰਿਤ ਬਾਣੀ ਦੇ ਪਾਠ ਕਰਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ ਜੀ ਵਿਛੜੀ ਜੀਵਾਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਚੜ੍ਹਦੀਆਂ ਕਲਾਂ ਬਖਸ਼ਣੀਆਂ ਭਾਣਾ ਮਨ ਦੀ ਦਾਤ ਬਖਸ਼ਣੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਪੜ੍ਹੀ ਸੁਣੀ ਗੁਰਬਾਣੀ ਦਾ ਭਾਅ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ ਜੀ ਆਪ ਜੀ ਦੇ ਹਜ਼ੂਰ ਆਨੰਦ ਸਾਹਿਬ ਬਾਣੀ ਦੀ ਅਰਦਾਸ
ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਕਿਰਪਾ ਕਰੋ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਅਤੇ ਬੀਬੀ ਅਨੁਰੀਤ ਕੌਰ ਕੁਲਾਰ ਦੀ ਯਾਦ ਵਿੱਚ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਕਰਨ ਵਾਸਤੇ ਬੇਨਤੀ ਕਰਦੇ ਨੇ। ਸਹਿਜ ਪਾਠ ਆਰੰਭ ਕਰਨ ਦੀ ਆਪ ਆਗਿਆ ਬਖਸ਼ੋ। ਪਾਠੀ ਸਿੰਘਾਂ ਨੂੰ ਸ਼ੁੱਧ ਗੁਰਬਾਣੀ ਪੜ੍ਹਨ ਦੀ, ਸ਼ੁੱਧ ਸੇਵਾ ਕਰਨ ਦੀ ਦਾਤ ਬਖਸ਼ਣੀ। ਸੁੱਖ ਹੋਵੇ, ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹਾ। ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰਛਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਰਫੇ ਸਰਫੇ ਸਦਾ ਸਦਾ ਇਵੇਂ ਗਈ ਵਿਹਾਏ ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਬਗੁਲੇ ਕੰਨਾ ਦਰਿਆਵੈ ਕੰਨੇ ਬਗੁਲਾ ਬੈਠਾ ਕੇਲ ਕਰੇ ਕੇਲ ਕਰਨ ਤੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੀਤੈ ਸਨ ਸੋ ਗਾਲੀ ਰੱਬ ਕੀਆਂ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਰਨ ਦੁੱਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਣ ਇਹਾਂ ਜਗ ਮੀਤ ਜਿਸ

ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾਂ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਓ ਅਪਾਰ ਆਖੇ ਮੰਗਹੇ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕਹਿ ਅੱਗੇ ਰੱਖੀਏ ਜੇ ਦਿਸੈ ਦਰਬਾਰ ਮਹੌਕੈ ਬੋਲਣ ਬੋਲੀਏ ਜੇ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆ ਮਨੋਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਾਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾਂ ਨਾ ਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਬੀਬੀ ਅਨੁਰੀਤ ਕੌਰ ਕੁਲਾਰ, ਜੋ ਪਰਿਵਾਰ ਨੂੰ ਸਦੀਵ ਕਾਲ ਲਈ ਵਿਛੋੜਾ ਦੇ ਗਏ ਹਨ, ਉਹਨਾਂ ਦੇ ਅੱਜ ਅੰਤਮ ਸੰਸਕਾਰ ਹੋਏ ਨੇ। ਉਹਨਾਂ ਦੇ ਨਿਮਿਤ ਆਲਾਣੀਆਂ ਬਾਣੀਆਂ ਦੇ ਪਾਠ, ਗੁਰਬਾਣੀ ਦੇ ਕੀਰਤਨ ਹੋਏ। ਅਰਦਾਸ ਹੋਈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ ਅਤੇ ਉਹਨਾਂ ਦੇ ਨਿਮਿਤ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਹੋਏ ਹਨ। ਸਤਿਗੁਰ ਕਿਰਪਾ ਕਰਨ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮਨ ਦੀ ਦਾਤ, ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣ। ਹੁਣ ਇੱਥੇ ਹੀ ਸਮਾਪਤੀ ਹੈ। ਕੜਾ ਪ੍ਰਸ਼ਾਦੀ ਦੇਗ ਬਾਹਰ ਵਰਤਾਈ ਜਾ ਰਹੀ, ਉੱਥੋਂ ਤੁਸੀਂ ਲੈਣੀ ਹੈ। ਗੁਰੂ ਕਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਬੇਨਤੀ ਹੈ, ਸਭ ਨੇ ਹੀ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ਼੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨ

ਕੀਤੀ ਹੈ ਕਿ ਸਮੂਹ ਦੋਧਰ ਪਿੰਡ ਦੀਆਂ ਸੰਗਤਾਂ ਅਤੇ ਕੈਲਗੀ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਉਜਾਗਰ ਸਿੰਘ ਜੀਆਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਅਤੇ ਸਲਾਨਾ ਬਰਸੀ ਦੇ ਸੰਬੰਧ ਵਿੱਚ ਸ਼੍ਰੀ ਅਖੰਡਪਾਠ ਸਾਹਿਬ ਜੀ ਜੋ ਕਿ 2 ਅਕਤੂਬਰ ਦੇ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 4 ਅਕਤੂਬਰ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਨਰਲ ਬਾਡੀ ਦੀ ਮੀਟਿੰਗ ਜੋ ਕਿ 18 ਅਕਤੂਬਰ ਦਿਨ ਐਤਵਾਰ 2 ਵਜੇ ਹੋਵੇਗੀ ਜੀ, ਆਪ ਜੀਆਂ ਜ਼ਰੂਰ ਜਨਰਲ ਬਾਡੀ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰਨੀ ਜੀ ਅਤੇ ਆਪਣੇ ਵਿਚਾਰ ਰੱਖਣੇ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਸੇਵਾ ਪ੍ਰਵਾਨ ਕਰਿਓ। ਕੀਰਤਨ ਦੀ ਹਾਜ਼ਰੀ ਪਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਪ ਗੁਰੂ ਕੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ। ਸੋ ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਆਪ ਜੀ ਸਰਵਣ ਕਰੋ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦਿਆਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿਸੰਗ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਮੂਹ ਦੋਦਰ ਪਿੰਡ ਦੀਆਂ ਸੰਗਤਾਂ ਅਤੇ ਕਹਿਲਗਿਰੀ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਉਜਾਗਰ ਸਿੰਘ ਜੀਆਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਅਤੇ ਸਲਾਨਾ ਬਰਸੀ ਦੇ ਸੰਬੰਧ ਵਿੱਚ ਸ਼੍ਰੀ ਖੰਡਪਾਲ ਸਾਹਿਬ ਜੀ ਜੋ ਕਿ 2 ਅਕਤੂਬਰ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 4 ਅਕਤੂਬਰ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਨਰਲ ਬਾਡੀ ਦੀ ਮੀਟਿੰਗ ਜੋ ਕਿ 18 ਅਕਤੂਬਰ ਦਿਨ ਐਤਵਾਰ 2 ਵਜੇ ਹੋਵੇਗੀ ਜੀ, ਆਪ ਜੀਆਂ ਜ਼ਰੂਰ ਜਨਰਲ ਬਾਡੀ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰਕੇ ਆਪਣੇ ਵਿਚਾਰ ਰੱਖਣੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਤਪੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਪਯੋ ਸੰਕਰ ਇਕੈਠਾ, ਸਿਗਰੀ ਸ੍ਰਿਸ਼ਟ ਦਿਖਾਈ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਹਤਾ, ਜੇ ਅਸ ਤੁਝ ਤਵ ਸਰਣੀ ਪਰੇ, ਤਿਨ ਕੇ ਦੁਸ਼ਟ ਦੁਖ

ਠੀਕੇ ਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।

ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ